0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ ਕੋਈ ਸ਼ੱਕ ਹੈ ਕਿਆ?
1: ਕਿਤਨੀ ਮੁਸ਼ਕਿਲਾਂ ਸੇ ਗੁਜ਼ਰ ਰਹੇ।

Assalamualaikum and Assalamualaikum. ਸਾਰੇ ਭੈਣਾਂ ਤੇ ਬਰਾਵਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤੇ ਮਿੱਠੜੇ ਮਨ ਠਾਰਾਂ ਨੂੰ ਅਸਲਾਮ ਅਲੈਕੁਮ ਜੀ ਆਇਆਂ ਨੂੰ ਤੇ ਸਤਿ ਬਿਸਮਿਲ੍ਲਾ ਤੁਹਾਡਾ ਵਿਰਾਹ ਤੁਹਾਡਾ ਸੱਜਣ ਤੁਹਾਡਾ ਬੇਲੀ ਆਰਜੇ ਗੁਲਾਮ ਅਲੀ ਜਾਵੇਦ ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਹੋਣਗੀਆਂ ਯਾਰਾਂ ਦੀਆਂ ਦਿਲਦਾਰਾਂ ਦੀਆਂ ਮਿੱਠੜੇ ਮਨ ਠਾਰਾਂ ਦੀਆਂ ਕੁਝ ਗੱਲਾਂ ਆਰ ਦੀਆਂ ਕੁਝ ਪਾਰ ਦੀਆਂ ਕੁਝ ਯਾਰ ਦੀਆਂ ਕੁਝ ਦਿਲਦਾਰ ਦੀਆਂ ਕੁਝ ਗੱਲਾਂ ਇਨਕਾਰ ਦੀਆਂ ਕੁਝ ਇਕਰਾਰ ਦੀਆਂ ਕੁਝ ਗੱਲਾਂ ਮੌਸਮ ਦੀਆਂ ਕੁਝ ਮੌਸਮ ਦਿਲ ਦੇ ਤੇ ਕੁਝ ਮੌਸਮ ਬਾਹਰ ਦੇ ਲਓ ਜੀ ਫਿਰ ਤੁਸੀਂ ਆਪਣਾ ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋਣਾ ਤੇ ਬਿਸਮਿਲ੍ਲਾ ਵੈਲਕਮ ਖੁਸ਼ ਆਮਦੀਦ ਜੀ ਆਇਆਂ ਨੂੰ ਤੇ ਪਾਖੈ ਰਾਗਲੇ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋਣ ਵਾਸਤੇ ਮੇਰਾ ਨੰਬਰ ਹੈ ਉਹ ਨੋਟ ਕਰੋ 04221100101 ਇਸ ਤੋਂ ਇਲਾਵਾ ਤੁਹਾਡਾ ਦਿਲ ਕਰੇ ਫੇਸਬੁੱਕ 'ਤੇ ਆਉਣ ਦਾ ਫੇਸਬੁੱਕ ਅਗਰ ਤੁਸੀਂ ਫੇਸਬੁੱਕ 'ਤੇ ਆਉਣਾ ਤਾਂ ਫਿਰ ਫੇਸਬੁੱਕ ਦੇ ਪੇਜ 'ਤੇ ਜਾ ਕੇ ਸਰਚ ਕਰੋ FM 101 ਲਾਹੌਰ ਉੱਤੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਤਸਵੀਰ ਦੇ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ ਕਮੈਂਟਸ ਕਰਕੇ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ ਅਤੇ ਜੇ ਦਿਲ ਕਰੇ ਮੈਸੇਜ ਕਰਨ ਦਾ ਤਾਂ ਫਿਰ ਇੰਝ ਕਰੋ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ ਸਭ ਤੋਂ ਪਹਿਲੇ ਟਾਈਪ ਕਰੋ 101L ਉਸ ਤੋਂ ਬਾਅਦ ਦਿਓ ਥੋੜ੍ਹੀ ਜਿਹੀ ਸਪੇਸ ਅਤੇ ਫਿਰ ਆਪਣਾ ਸੋਹਣਾ ਨਾਮ ਲਿਖੋ ਚੰਗਾ ਮੈਸੇਜ ਲਿਖੋ ਔਰ ਇਹਨਾਂ ਆਪਣੀਆਂ ਨਫੀਸ ਜਿਹੀਆਂ ਉਂਗਲੀਆਂ ਨਾਲ ਮੈਸੇਜ ਲਿਖ ਕੇ ਸੈਂਡ ਕਰੋ 44771 ਯਾਨੀ 4471 ਜਿਵੇਂ ਹੀ ਤੁਹਾਡਾ ਮੈਸੇਜ ਪਹੁੰਚੇਗਾ ਮੇਰੇ ਕੋਲ ਮੈਂ ਕਰਾਂਗਾ ਆਨ ਏਅਰ ਅਤੇ ਸੁਣੋਗੇ ਤੁਸੀਂ ਆਪ ਅਤੇ ਸੁਣਨਗੇ ਤੁਹਾਡੇ ਚਾਹਣ ਵਾਲੇ ਅਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਚਿੱਟਾ ਚੋਲਾ ਸੀਧੇ ਦਰਜ਼ੀ

ਹਾਏ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਕਰਾਂ ਮੇਰੇ ਭਰਾ ਮੁਹੰਮਦ ਨਵਾਜ਼ ਰੈਵਨ ਰੋਡ ਲਾਹੌਰ ਤੋਂ ਪ੍ਰੋਗਰਾਮ ਸੁਣਦੇ ਪਏ ਨੇ। ਪ੍ਰੋਗਰਾਮ ਦੇ ਵਿੱਚ ਹੀ ਸ਼ਾਮਿਲ ਹੋ ਗਏ ਨੇ ਔਰ ਆਖਦੇ ਨੇ ਅਲੀ ਭਾਈ ਕਿਆ ਹਾਲ ਹੈ ਆਪਕਾ ਸ਼ੋਅ ਕਮਾਲ ਹੈ ਅੱਲਾ ਆਪਕੋ ਮਜ਼ੀਦ ਤਰੱਕੀ ਦੇ ਬਰਫੀ ਵਾਲੇ ਭਾਈ ਔਰ ਰਜ਼ਾ ਚੌਧਰੀ ਔਰ ਸਭ ਸੁਣਨੇ ਵਾਲੋਂ ਕੋ ਸਲਾਮ ਰਿਮਸ਼ਾ ਕੀ ਸ਼ਾਦੀ ਮੁਬਾਰਕ ਹੋ ਅਲੀ ਭਾਈ ਮੇਰੀ ਪਸੰਦ ਕਾ ਗੀਤ ਲਾਜ਼ਮੀ ਪਲੇ ਕਰ ਦੇ ਜਿਹੜਾ ਤੁਸੀਂ ਬੋਲ ਲਿਖੇ ਨੇ ਮੈਂ ਲੱਭਦਾ ਲੇਕਿਨ ਇਹ ਗੀਤ ਦਾ ਮੈਨੂੰ ਸਮਝ ਨਹੀਂ ਆ ਰਹੀ ਕਿਹੜਾ ਹੈ ਬਹਿਰਲ ਜ਼ਰੂਰ ਮੈਂ ਲੱਭਦਾ ਨਵਾਜ਼ ਭਾਈ ਸ਼ੁਕਰੀਆ ਵੈਲਕਮ ਖੁਸ਼ ਆਮਦੀ 4471 ਅਤੇ ਤੁਸੀਂ ਸ਼ਾਮਿਲ ਹੋਇਓ ਬੜਾ ਅੱਛਾ ਲੱਗਾ ਚੱਸ ਆ ਗਈ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਤੁਸੀਂ ਆ ਗਏ ਉਸ ਤੋਂ ਬਾਅਦ ਜਨਾਬ ਡਾਕਟਰ ਬਿਸਮਾ ਆ ਗਏ ਨੇ ਔਰ ਡਾਕਟਰ ਬਿਸਮਾ ਨੇ ਆਖਿਆ ਅਸਲਾਮ ਅਲੈਕੁਮ ਕੈਸੇ ਹੈ ਮੈਂ ਠੀਕ ਹੂੰ ਔਰ ਚਾਏ ਬਣਾ ਰਹੀ ਹੂੰ ਗੈਸਟ ਆਏ ਹੋਏ ਹੈ ਅਗਰ ਆਪ ਦੇ ਪੀਣੀ ਹੈ ਤੋ ਬਤਾ ਦੇ ਆਪਕੇ ਲਈ ਕਿਤਨੇ ਕੱਪ ਚਾਏ ਬਣਾਓ ਡਾਕਟਰ ਬਿਸਮਾ ਜਜ਼ਾਕ ਅੱਲਾ ਜਿੰਦੇ ਰਹੋ ਜੀ ਬਿਸਮਾ ਜੀ ਅੱਲਾ ਪਾਕ ਤੁਹਾਨੂੰ ਖੁਸ਼ ਆਬਾਦ ਰੱਖੇ ਸਲਾਮਤ ਰਹੋ ਤੁਸੀਂ ਹਮੇਸ਼ਾ ਖੁਸ਼ ਰਹੋ ਤੁਸੀਂ ਕਹਿ ਦਿੱਤਾ ਤੇ ਅਸੀਂ ਚਾਏ ਪੀ ਲਈ

ਸਾਨੂੰ ਕਾਲ ਕੀਤੀ ਨੇ ਫਰੀਦ ਚਬੁਰ ਜੀ, ਤੂੰ ਫਰੀਦ ਆਖਦੇ ਨੇ ਕਿ ਮੈਂ ਕਿਚਨ ਦੇ ਵਿੱਚ ਖੜੀ ਕੰਮ ਕਰ ਰਹੀ ਹਾਂ ਅਤੇ ਜਿਤਨੀਆਂ ਮਾਵਾਂ ਬਹਿਣਾ ਇਸ ਟਾਈਮ ਕਿਚਨ ਦੇ ਵਿੱਚ ਮਸਰੂਫ ਨੇ, ਉਹਨਾਂ ਦੇ ਨਾਮ ਇੱਕ ਗੀਤ ਕਰੋ ਔਰ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਆਖੋ, ਤੁਹਾਡੇ ਸਲਾਮ ਪਹੁੰਚ ਗਏ ਔਰ ਗੀਤ ਮੈਂ ਜ਼ਰੂਰ ਡੈਡੀਕੇਟ ਕਰ ਦਿੰਦਾ। ਅਬਦੁਲ ਹਮੀਦ ਫਰੂਕਾਬਾਦ ਤੋਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਔਰ ਆਖਦੇ ਨੇ ਯਕੀਨ ਕਰੋ ਜਦੋਂ ਤੁਸੀਂ ਆਉਂਦੇ ਹੋ ਤੁਹਾਡੀ ਆਵਾਜ਼ ਸੁਣਦੇ ਹਾਂ ਦਿਲ ਖੁਸ਼ ਹੋ ਜਾਂਦਾ, ਥਕਾਵਟ ਉਤਰ ਜਾਂਦੀ। ਮਿਹਰਬਾਨੀ ਅਬਦੁਲ ਹਮੀਦ ਸਾਹਿਬ, ਇਹ ਤੁਹਾਡੀਆਂ ਮਿਹਰਬਾਨੀਆਂ, ਤੁਹਾਡਾ ਵੱਡਾ ਪਾਨ ਹੈ ਅਤੇ ਤੁਸੀਂ ਖੁਸ਼ ਰਹੋ, ਅੱਲਾ ਤੁਹਾਨੂੰ ਸਲਾਮਤ ਰੱਖੇ ਔਰ ਜਿਉਂਦੇ ਵਸਦੇ ਰਹੋ।

ਚਲੋ ਜੀ, ਆਸਮਾਨ ਤੇ ਬੱਦਲ ਵੀ ਆ ਗਏ ਨੇ ਔਰ ਬੱਦਲਾਂ ਨੇ ਆਪਣੀਆਂ ਸ਼ੋਖੀਆਂ ਸ਼ੁਰੂ ਕੀਤੀਆਂ ਨੇ। ਕਿਸੇ ਟਾਈਮ ਅੱਖੀ ਮਾਰਦੇ ਨੇ, ਕਿਸੇ ਟਾਈਮ ਛੁਪਨ ਛੁਪਾਈ ਖੇਡਣ ਲੱਗ ਜਾਂਦੇ ਨੇ, ਕਦੀ ਨਜ਼ਰ ਆ ਜਾਂਦੇ ਨੇ, ਕਦੀ ਮੌਸਮ ਸਾਡੇ ਨਾਲ ਮਜ਼ਾਕ ਕਰਦਾ ਹੈ ਔਰ ਕਦੀ ਹਵਾ ਅੰਗੜਾਈਆਂ ਲੈਂਦੀ ਹੈ। ਬਿਲਕੁਲ ਸਾਡੇ ਵਾਸਤੇ ਹੈ ਸਭ ਕੁਛ, ਲੇਕਿਨ ਲਾਹੌਰ ਦਾ ਮੌਸਮ ਅੱਛਾ ਔਰ ਇਸ ਮੌਸਮ ਦੇ ਵਿੱਚ ਅਗਰ ਖੂਬਸੂਰਤ ਸਬਜ਼ੇ ਨੂੰ ਵੇਖੀਏ ਔਰ ਲੰਬੀਆਂ ਕਤਾਰਾਂ ਦਰਖਤਾਂ ਦੀਆਂ ਵੇਖੀਏ ਤਾਂ ਦਿਲ ਖੁਸ਼ ਹੁੰਦਾ ਹੈ, ਅੱਖਾਂ ਨੂੰ ਠੰਡਕ ਮਹਿਸੂਸ ਹੁੰਦੀ ਹੈ। ਚੰਗੇ ਮੌਸਮ ਦੇ ਵਿੱਚ ਚੰਗੇ ਲਿਸਨਰ ਮੇਰੇ ਨਾਲ ਰਹਿਣਗੇ ਤਾਂ ਮੈਨੂੰ ਹੋਰ ਅੱਛਾ ਲੱਗੇਗਾ। ਤੁਹਾਨੂੰ ਪਤਾ ਇਸ ਮੌਸਮ ਦੇ ਨਾਲ ਜਿਹੜੀ ਇਹਤਿਆਤੀ ਤਦਾਬੀਰ ਇਹਨੂੰ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਸਿਰਫ ਰਿਮਾਇੰਡ ਕਰਾਉਣਾ ਹੁੰਦਾ ਹੈ, ਉਹਨਾਂ ਨੂੰ ਯਾਦ ਰੱਖਿਆ ਕਰੋ ਬਾਰਿਸ਼ ਦੇ ਮੌਸਮ ਦੇ ਵਿੱਚ ਬਾਹਰ ਨਹੀਂ ਜਾਣਾ, ਖੰਭਿਆਂ ਦੇ ਲਾਗੇ ਨਹੀਂ ਜਾਣਾ, ਤਾਰਾਂ ਨੂੰ ਟੱਚ ਨਹੀਂ ਕਰਨਾ, ਖਾਸ ਕਰਕੇ ਨੰਗੀਆਂ ਤਾਰਾਂ ਪਈਆਂ ਹੋਣ ਤਾਂ ਉੱਧਰ ਨਹੀਂ ਜਾਣਾ। ਮਕਾਨ ਦੀ ਜਿਹੜੀ ਛੱਤ ਹੈ ਉਹਨੂੰ ਸਾਫ਼ ਰੱਖਣਾ ਅਤੇ ਗਿੱਲੇ ਹੱਥ ਬਟਨ ਨੂੰ ਬਿਜਲੀ ਦੇ ਕਿਸੇ ਚੀਜ਼ ਨੂੰ ਨਹੀਂ ਲਾਉਣਾ। ਅਤੇ ਉਹ ਬੰਦੇ ਜਿਹੜੇ ਸ਼ਹਿਰ ਖਾਮੋਸ਼ਾਂ ਦੇ ਵਿੱਚ ਆਬਾਦ ਨੇ, ਉਹ ਜਿਹੜੇ ਕਬਰਿਸਤਾਨ ਦੇ ਵਾਸੀ ਨੇ, ਉਹ ਜਿਹੜੇ ਸਾਨੂੰ ਵੇਖ ਕੇ ਖੁਸ਼ ਹੁੰਦੇ ਹਨ, ਜਿਨ੍ਹਾਂ ਨੇ ਸਾਨੂੰ ਚੱਲਣਾ ਸਿਖਾਇਆ, ਜਿਨ੍ਹਾਂ ਨੇ ਸਾਨੂੰ ਖਾਣਾ ਸਿਖਾਇਆ, ਅੱਜ ਉਹ ਸਾਡੇ ਨਾਲ ਨਹੀਂ ਇਹਨੂੰ ਨਾਲ ਵੀ ਫੇਰਾ ਪਾਇਆ ਕਰੋ। ਬਰਸਾਤੀ ਮੌਸਮ ਹੈ, ਬਰਸਾਤੀ ਮੌਸਮ ਦੇ ਵਿੱਚ ਕਬਰਾਂ ਦੀ ਗੜਬੜ ਹੋ ਜਾਂਦੀ ਹੈ, ਕਬਰਿਸਤਾਨ ਜਾਓਗੇ ਤਾਂ ਉਹਨਾਂ ਦੀ ਖਬਰ ਲਵੋਗੇ, ਉਹਨਾਂ ਦੀ ਮਗਫਰਤ ਲਈ ਦੁਆ ਕਰੋਗੇ। ਸਾਵਣ ਤਾਂ ਫਿਰ ਵਸਦਾ ਪਿਆ ਨਾ, ਵਾਧੂ ਫਿਰ ਸ਼ੁਰੂ ਹੋ ਗਿਆ ਨਾ, ਅਤੇ ਰਬੀਉਲ ਅਵਲ ਵੀ ਸ਼ੁਰੂ ਹੋ ਗਿਆ। ਕਿਤਨੇ ਖੁਸ਼ਕਿਸਮਤ ਆ ਅਸੀਂ ਇਸ ਅਗਸਤ ਦੇ ਵਿੱਚ, ਸਾਡੇ ਵਾਸਤੇ ਦੋ ਈਦਾਂ ਆ ਗਈਆਂ। 14 ਅਗਸਤ ਦੀ ਇੱਕ ਈਦ, ਈਦ ਮਿਲਾਦ ਉਨ ਨਬੀ ਦੂਜੀ ਈਦ, ਅੱਜ ਤੋਂ ਤਿਆਰੀਆਂ ਸ਼ੁਰੂ। ਲੋਕਾਂ ਨੇ ਸਟਿੱਕਰ ਲਾ ਲਏ, ਬੈਜ ਲਾ ਲਏ, ਨਾਤਾਂ ਦੀਆਂ ਮਹਿਫਲਾਂ ਸ਼ੁਰੂ ਹੋ ਗਈਆਂ। ਇਹੀ ਹੁੰਦੀ ਕਿਸੇ ਜ਼ਿੰਦਾ ਦਿਲ ਕੌਮ ਦੀ ਪਹਿਚਾਣ। ਖੈਰ, ਤੁਸੀਂ ਮੇਰੇ ਨਾਲ ਹੋ, ਮੈਂ ਹਾਂ ਆਰਜੇ ਗੁਲਾਮ ਅਲੀ ਜਾਵੇਦ, FM 101 ਰੇਡੀਓ ਪਾਕਿਸਤਾਨ ਹੈ, ਲਾਹੌਰ ਦਾ ਸਟੂਡੀਓ ਹੈ, ਪ੍ਰੋਗਰਾਮ ਹੈ ਰਾਵੀ ਕਿਨਾਰੇ। ਹਰ ਇਤਵਾਰ ਨੂੰ ਤੁਹਾਡੀ ਖਿਦਮਤ ਵਿੱਚ ਪੇਸ਼ ਹੋਣਾ 1 ਵਜੇ ਤੋਂ ਲੱਗ ਕੇ ਪੂਰੇ 3 ਵਜੇ ਤੱਕ। ਅੱਖੀਆਂ ਲੜੀਆਂ, ਦਿਲ ਤੇ ਵਾਰ ਹੋਇਆ, ਇੱਕ ਪੁਰਾਣਾ ਗੀਤ ਸੁਣਾਵਾਂ ਤੁਹਾਨੂੰ, ਸੁਣੋ, ਇੰਜੋਏ ਕਰੋ, ਮੇਰੇ ਨਾਲ ਰਹੋ।

ਅੱਜ ਲੱਗਦਾ ਵਾਕਿਆ ਹੀ ਲੋਕ ਜਿਹੜੇ ਨੇ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕਰ ਰਹੇ ਨੇ। ਆਂਦੇ ਜਨਾਬ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਬਹੁਤ ਸਾਰੇ ਲੋਕ। ਨਿਆਜ਼ ਡਰਾਈਵਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਬਹੁਤ ਸਾਰੇ ਦੋਸਤਾਂ ਨੂੰ ਸਲਾਮ ਆਖੇ ਨੇ, ਮਾਜ਼ਰਤ ਕਿ ਮੈਂ ਨਾਮ ਭੁੱਲ ਜਾਂਦਾ ਕਿ ਤੁਸੀਂ ਕਿਸ ਕਿਸ ਨੂੰ ਸਲਾਮ ਆਖੇ ਨੇ। ਬਹਿਰਹਾਲ ਜਿਨ੍ਹਾਂ ਨੂੰ ਸਲਾਮ ਆਖੇ ਉਸਨੇ ਉਹਨਾਂ ਨੂੰ ਪਤਾ ਤਾਂ ਹੈ। ਰਿਆਜ਼ 18 ਤਾਰੀਖ ਜੰਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਉਹਨੇ ਦੁੱਖੀ ਜਿਹਾ ਦੌੜਾ ਸੁਣਾਇਆ, ਭੁੱਲ ਗਿਆ ਕੀ ਕਰਾਂ। ਉਜ਼ਮਾ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਤਾਰੀਫ ਕੀਤੀ ਨੇ, ਮਿਹਰਬਾਨੀਆਂ। ਉਸਤਾਦ ਜੀਰਾ ਮੁਲਤਾਨ ਰੋਡ ਤੋਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਔਰ ਸਾਰੇ ਲਿਸਨਰ ਨੂੰ ਸਲਾਮ ਆਖੇ ਨੇ। ਅਮਾਨੰਦ ਗਾਰਡ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਅੱਜ ਨਾਰੋਵਾਲ ਗਿਆ ਵਾ, ਤਾਂ ਪੂਰੀ ਫੈਮਿਲੀ ਤੁਹਾਡਾ ਪ੍ਰੋਗਰਾਮ ਸੁਣ ਰਹੀ ਹੈ। ਅਤੇ ਉਜ਼ੈਰ ਸਦੀਕ ਭੱਟੀ ਮੇਰਾ ਬੇਟਾ ਜਿਹੜਾ ਉਹ ਵੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ। ਔਰ ਉਜ਼ੈਰ ਸਦੀਕ ਭੱਟੀ ਆਖਦੇ ਨੇ ਮੈਂ ਸ਼ਮਸ਼ੀ ਰੇਡੀਓ ਲਿਸਨਰ ਕਲੱਬ ਦਾ ਇੱਕ ਅਦਨਾ ਜਿਹਾ ਸਿਪਾਹੀ ਹਾਂ ਅਤੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਵੈਲਕਮ।

ਲਓ ਜੀ ਰੁਕਈਆ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਰੁਕਈਆ ਨੇ ਤਾਰੀਫ ਕੀਤੀ ਔਰ ਆਖਿਆ ਕਿ ਤੁਹਾਡੀ ਗੁਫ਼ਤਗੂ ਬੜੀ ਅੱਛੀ ਹੈ ਅੰਦਾਜ਼ ਬੜਾ ਅੱਛਾ ਹੈ ਮਿੱਠੀ ਬੋਲੀ ਹੈ ਅਤੇ ਲਫ਼ਜ਼ਾਂ ਦਾ ਚੁਣਾਵ ਬੜਾ ਅੱਛਾ ਹੈ ਬਹੁਤ ਸ਼ੁਕਰੀਆ ਮਿਹਰਬਾਨੀਆਂ ਰੁਕਈਆ ਜੀ ਪਹਿਲੀ ਦਫ਼ਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ ਵੈਲਕਮ ਆਖਦਾ ਖੁਸ਼ ਆਮਦੀਦ ਆਖਦਾ ਔਰ ਇੱਕ ਮੈਸੇਜ ਆਇਆ 4471 ਅਤੇ ਆਖਦਾ ਜੀ ਜੀ ਬਿਲਕੁਲ ਬਿਸਮਿਲ੍ਲਾ ਕਰਾਂ ਇਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਬਹੁਤ ਸ਼ੁਕਰੀਆ ਮਿਹਰਬਾਨੀਆਂ ਜਿਹੜੇ ਵੀ ਹਨ ਆਪਣਾ ਨਾਮ ਲਿਖ ਕੇ ਦੁਬਾਰਾ ਮੈਸੇਜ ਕਰਨਗੇ ਅਤੇ ਅੱਛਾ ਲੱਗੇਗਾ ਲਓ ਜੀ ਫਰੀ ਆਪੀ ਨੇ ਆਖਿਆ ਸੀ ਕਿ ਜਿਹੜੀਆਂ ਜਿਹੜੀਆਂ ਮਾਵਾਂ ਭੈਣਾਂ ਇਸ ਟਾਈਮ ਕਿਚਨ ਦੇ ਵਿੱਚ ਨੇ ਉਹ ਕਿਚਨ ਦੇ ਵਿੱਚ ਮਸਰੂਫ ਨੇ ਉਹਨਾਂ ਨੂੰ ਇੱਕ ਗਾਣਾ ਡੈਡੀਕੇਟ ਕਰੋ ਅਤੇ ਫਰੀ ਆਪੀ ਦੇ ਹੁਕਮ 'ਤੇ ਜਿਹੜੀਆਂ ਇਸ ਟਾਈਮ ਮਾਵਾਂ ਭੈਣਾਂ ਕਿਚਨ ਦੇ ਵਿੱਚ ਮਸਰੂਫ ਨੇ ਗੀਤ ਉਹਨਾਂ ਦੇ ਨਾਵੇਂ

ਲਓ ਜੀ, ਬੋਧੀ ਜੱਟ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਬੋਧੀ ਜੱਟ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਸਾਰਿਆਂ ਨੂੰ ਸਲਾਮ ਦੁਆ ਕੇ ਤੁਹਾਡੇ ਸਲਾਮ ਦੁਆ ਪਹੁੰਚ ਕੇ ਮਿਹਰਬਾਨੀਆਂ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ। ਔਰ ਫੇਸਬੁੱਕ 'ਤੇ ਬਹੁਤ ਸਾਰੇ ਲੋਕ ਸ਼ਾਮਿਲ ਨੇ, ਫੇਸਬੁੱਕ ਵਾਲਿਆਂ ਦੀਆਂ ਮੁਹੱਬਤਾਂ ਦਾ ਇਜ਼ਹਾਰ ਹੈ। ਮੀਆਂ ਫਾਰੂਕ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਰਾਜਗੜ੍ਹ ਤੋਂ। ਮੀਆਂ ਫਾਰੂਕ, ਥੈਂਕ ਯੂ ਸੋ ਮੱਚ, ਮਿਹਰਬਾਨੀਆਂ। ਡਾਕਟਰ ਮਦਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਅਤੀਕ ਚੈਂਪੀਅਨ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਬਹੁਤ ਸ਼ੁਕਰੀਆ। ਰਜ਼ਾ ਚੌਧਰੀ ਦੇ ਬਾਰੇ ਬਹੁਤ ਸਾਰੇ ਦੋਸਤ ਪੁੱਛ ਰਹੇ ਨੇ ਕਿ ਪਤਾ ਨਹੀਂ ਕਿੱਥੇ ਗਏ ਨੇ। ਰਜ਼ਾ ਚੌਧਰੀ ਆ ਜਾਂਦੇ ਨੇ, ਕਿਧਰੇ ਵੀ ਨਹੀਂ ਜਾਂਦੇ, ਟੈਨਸ਼ਨ ਨਹੀਂ ਲੈਣੀ। ਰਜ਼ਾ ਚੌਧਰੀ ਮੇਰੇ ਨਾਲ ਅਤੇ ਮੈਂ ਰਜ਼ਾ ਦੇ ਨਾਲ, ਔਰ ਪ੍ਰੋਗਰਾਮ ਰਾਵੀ ਕਿਨਾਰੇ ਸੁਣਦੇ ਪਏ ਹੋ ਤੁਸੀਂ। ਔਰ ਮੈਂ ਤੁਹਾਡਾ ਆਪਣਾ ਆਰਜੇ ਗੁਲਾਮ ਲਈ ਜਾਵੇਦ ਹਾਂ। ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ, ਆਪਣੀ ਮਰਜ਼ੀ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ, ਮੈਨੂੰ ਕੋਈ ਤਜਵੀਜ਼ ਦੇਣਾ ਚਾਹੁੰਦੇ ਹੋ, ਤਾਂ ਜ਼ਰੂਰ ਵੈਲਕਮ ਮੇਰੇ ਪ੍ਰੋਗਰਾਮ ਦੇ ਵਿੱਚ ਆਓ, ਮੈਨੂੰ ਲੱਗੇਗਾ ਅੱਛਾ। ਔਰ ਅੱਛਾ ਇਸ ਵਾਸਤੇ ਲੱਗੇਗਾ ਕਿ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਸੀਂ ਉਹ ਮੇਰੇ ਪ੍ਰੋਗਰਾਮ ਦੇ ਫੁੱਲ, ਤੁਸੀਂ ਮੇਰੇ ਪ੍ਰੋਗਰਾਮ ਦੇ ਹੋ ਚੰਨ ਤਾਰੇ। ਅਤੇ ਜਦੋਂ ਚੰਨ ਤਾਰੇ ਆ ਜਾਣ, ਮਿੱਠੜੇ ਮਨ ਠਾਰੇ ਆ ਜਾਣ, ਤਾਂ ਫਿਰ ਬੰਦੇ ਨੂੰ ਖੁਸ਼ੀ ਆਉਂਦੀ। ਰਜ਼ਾ ਚੌਧਰੀ ਜਨਾਬ ਇਸ 'ਤੇ ਪਹੁੰਚ ਗਏ ਨੇ ਫੇਸਬੁੱਕ 'ਤੇ, ਇਸ ਟਾਈਮ ਉਹ ਫੇਸਬੁੱਕ 'ਤੇ 142 ਕਮੈਂਟਸ ਮੈਨੂੰ ਸ਼ੋ ਹੋ ਰਹੇ ਨੇ। ਕੋਈ 10 ਬੰਦਿਆਂ ਨੇ ਮੇਰੇ ਪ੍ਰੋਗਰਾਮ ਨੂੰ ਲਾਈਕ ਕੀਤਾ, ਔਰ ਮੇਰੀ ਜਿਹੜਾ ਸਟੇਟਸ ਲੱਗ ਹੋਇਆ ਹੈ, ਮੇਰੇ ਅਪਡੇਟ ਜਿਹੜੀ ਲੱਗੀ ਹੋਈ ਹੈ ਮੇਰੇ ਸ਼ੋਅ ਦੀ, ਕੋਈ 9 ਬੰਦਿਆਂ ਨੇ ਉਸਨੂੰ ਵੀ ਫਾਰਵਰਡ ਕਰ ਮਾਰਿਆ। ਬਹੁਤ ਸ਼ੁਕਰੀਆ ਰਜ਼ਾ ਭਾਈ, ਤੁਹਾਡੀਆਂ ਮੁਹੱਬਤਾਂ। ਅਲੀ ਅਹਿਮਦ ਜੱਟ, ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਮੁਨਾਵਰ ਅਬਾਸ, ਤੁਹਾਡਾ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਮੁਹੰਮਦ ਇਬਰਾਹੀਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਰਾਣਾ ਕਦੀਰ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ। ਸਿਬਗਤੁੱਲਾ ਰਾਂਝਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਇਕਬਾਲ ਮਹਿਦੀ, ਕਾਸਿਮ ਤਮੰਨਾ, ਰਾਜ ਸ਼ਰਮਾ, ਲੈਬਾ ਖਾਨ, ਰਜ਼ਾ ਚੌਧਰੀ ਅਤੇ ਬਾਕੀ ਸਾਰੇ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਇਹਨਾਂ ਦਾ ਸ਼ੁਕਰੀਆ। ਰਜ਼ਾ ਚੌਧਰੀ ਮੈਨੂੰ ਭੁੱਖ ਲਵਾਉਣਾ ਚਾਹੁੰਦੇ ਨੇ, ਨਾਸ਼ਤਾ ਬਾਰ ਬਾਰ ਸੈਂਡ ਕਰ ਰਹੇ ਨੇ, ਕਦੀ ਕੁਛ ਕਦੀ ਕੁਛ। ਉਹ ਬਾਈ ਨਾ ਕਰੋ, ਕਦੀ ਤਾਂ ਮੈਨੂੰ ਗਰਮ ਵੀ ਖਾ ਲੈਣ ਦਿੱਤਾ ਕਰੋ, ਸਮਝਿਆ ਕਰੋ ਗੱਲ ਨੂੰ। ਅੱਜ ਤੁਹਾਨੂੰ ਪਤਾ ਕਿ ਕੁਝ ਚੰਗਾ ਪੱਕਿਆ ਤਾਂ ਮੈਂ ਪਿਆਣਾ, ਅਤੇ ਆਹ ਮਿਠਾਈ ਦਾ ਡੱਬਾ ਵੀ ਕਿਸੇ ਸੈਂਡ ਕੀਤਾ ਹੈ, ਉਹ ਦਿਲ ਬਣਾ ਕੇ ਵੀ ਕਿਸੇ ਸੈਂਡ ਕਰ ਦਿੱਤਾ। ਬਹੁਤ ਸ਼ੁਕਰੀਆ, ਮਿਹਰਬਾਨੀ ਆ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ। ਔਰ ਫੇਸਬੁੱਕ ਵਾਲੇ ਦੋਸਤਾਂ ਦੇ ਨਾਮੇ ਕਰਾਂਗਾ ਇੱਕ ਗੀਤ, ਸੋਹਣਾ ਜਿਹਾ ਗੀਤ ਸੁਣੋ, ਇੰਜੋਏ ਕਰੋ, ਮੇਰੇ ਨਾਲ ਰਹੋ। ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ। ਔਰ ਫੇਸਬੁੱਕ ਵਾਲੇ ਦੋਸਤਾਂ ਦੇ ਨਾਮੇ ਕਰਾਂਗਾ ਇੱਕ ਗੀਤ, ਸੋਹਣਾ ਜਿਹਾ ਗੀਤ ਸੁਣੋ, ਇੰਜੋਏ ਕਰੋ, ਮੇਰੇ ਨਾਲ ਰਹੋ।

ਜੀ ਵੈਲਕਮ ਬੈਕ। ਤੁਹਾਡੀਆਂ ਚਾਹਤਾਂ, ਤੁਹਾਡੀਆਂ ਮੁਹੱਬਤਾਂ ਯਕੀਨ ਕਰੋ ਥਕਾਵਟ ਦੂਰ ਕਰ ਛੱਡਦੀਆਂ ਨੇ। ਐਡਾ ਲੰਬਾ ਸਫ਼ਰ ਜਿਹੜਾ ਮੈਂ ਕਰਕੇ ਆਉਂਦਾ, ਜਿਸ ਵੇਲੇ ਤੁਹਾਡੀ ਚਾਹਤ ਆਉਂਦੀ, ਤੁਹਾਡੀਆਂ ਮੁਹੱਬਤਾਂ ਆਉਂਦੀਆਂ ਨੇ, ਉਹ ਸਾਰੀ ਥਕਾਵਟ ਦੂਰ ਹੋ ਜਾਂਦੀ। ਜਦੋਂ ਮੈਂ ਮੇਰਾ BGM ਵੱਜਦਾ ਤਾਂ ਉਦੋਂ ਟੈਲੀਫੋਨ ਦੀਆਂ ਬੱਤੀਆਂ ਜਲਣੀਆਂ ਸ਼ੁਰੂ ਹੁੰਦੀਆਂ ਨੇ, ਜਦੋਂ ਮੈਂ ਸਟੂਡੀਓ ਛੋੜ ਰਹਿਣਾ ਉਦੋਂ ਤੱਕ ਜਲ ਰਹੀਆਂ ਹੁੰਦੀਆਂ ਨੇ। ਇਹ ਯਕੀਨਨ ਤੁਹਾਡਾ ਚੰਗਾ ਪਾਨੇ ਔਰ ਵੱਡਾ ਪਾਨੇ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ। ਨਿਆਜ਼ ਡਰਾਈਵਰ ਦੁਬਾਰਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਆਖਿਆ ਜੀ ਅਮਾਨਤ ਬਾਈ ਦੀ ਪੂਰੀ ਫੈਮਿਲੀ ਤੁਹਾਡਾ ਪ੍ਰੋਗਰਾਮ ਸੁਣ ਰਹੀ, ਤੁਹਾਨੂੰ ਦੀ ਪੂਰੀ ਫੈਮਿਲੀ ਨੂੰ ਅਤਾਉਲ ਆਇਸਾ ਖੇਲਵੀ ਦਾ ਗਾਣਾ ਡੈਡੀਕੇਟ ਕਰੋ। ਜ਼ਰੂਰ ਭਾਈਜਾਨ, ਹੁਕਮ ਸੇ ਰੱਖੀ ਅਤੇ ਅਮਾਨਤ ਅਤੇ ਅਮਾਨਤ ਬਾਈ ਦੀ ਫੈਮਿਲੀ ਨੂੰ ਗੀਤ ਮੈਂ ਡੈਡੀਕੇਟ ਕਰਾਂਗਾ ਅਤਾਉਲੇ ਦਾ, ਜਿਹੜਾ ਅੱਜ ਅਤਾਉਲੇ ਦਾ ਗੀਤ ਚੱਲੇਗਾ, ਸਮਝੋ ਕਿ ਉਹਨਾਂ ਦੇ ਵਾਸਤੇ। ਐਸਨ ਖਾਨ ਬੱਕਰ ਵਾਲੇ ਜਨਾਬ ਤਸ਼ਰੀਫ ਲਿਆ ਰਹੇ ਨੇ ਲਾਹੌਰ, ਅਤੇ ਮੇਰੇ ਵਾਸਤੇ ਕੋਈ ਤੋਹਫੇ ਲਈ ਆਉਂਦੇ ਨੇ। ਛੱਡ ਗੱਲ ਦੇ, ਓਏ ਹੋਏ ਹੋਏ, ਅੱਜ ਤਾਂ ਆ ਗਈ ਚਸ ਬਾਈ ਮਾਈਆ, ਹੁਣ ਤਾਂ ਮੈਂ ਆ ਕੀ ਆਉਂਦੇ ਨੇ ਲੁੱਡੀਆਂ ਪਾਈਆਂ ਪ੍ਰੋਗਰਾਮ ਦੇ ਵਿੱਚ, ਮੁੜ ਜਾ ਕੇ ਸ਼ੀਸ਼ੇ ਦੇ ਵਿੱਚ ਆਪਣਾ ਫੋਟੋ ਵੇਖਿਆ ਕਿ ਉਹ ਮੈਨੂੰ ਵੀ ਤੋਹਫੇ ਦਿੰਦੇ ਨੇ ਲੋਕ। ਵੈਲਕਮ ਜਨਾਬ ਐਸਨ ਖਾਨ, ਵੈਲਕਮ ਬੈਕ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਤਸ਼ਰੀਫ ਲਿਆ ਰਹੇ ਹੋ। ਸਾਹਿਦਾ ਸਾਡਾ ਪ੍ਰੋਗਰਾਮ ਸੁਣ ਰਹੀਆਂ ਨੇ, ਸਾਹਿਦਾ ਨੇ ਆਖਿਆ ਕਿ ਉਸਤਾਦ ਜੀਰਾ ਨੂੰ ਇੱਕ ਗੀਤ ਡੈਡੀਕੇਟ ਕਰ ਦਿਓ। ਹੁਕਮ ਸੇ ਰੱਖੀ ਅਤੇ ਉਸਤਾਦ ਜੀਰਾ ਨੂੰ ਗੀਤ ਡੈਡੀਕੇਟ ਕਰ ਦਿੰਦੇ ਹਾਂ ਅਸੀਂ, ਕਿਹੜੀ ਗੱਲ। ਫਿਲਹਾਲ ਅਸੀਂ ਚੱਲਦੇ ਹਾਂ ਮੈਡਮ ਨੂਰ ਜਾਨ ਦੇ ਗੀਤ ਵਾਲੇ ਪਾਸੇ। ਇਹ ਸੁਣੋ ਅਤੇ ਸੁਣ ਕੇ ਮੈਨੂੰ ਦੱਸੋ ਕਿ ਤੁਹਾਨੂੰ ਲੱਗਾ ਕੈਸਾ। ਜੇ ਲੱਗਾ ਚੰਗਾ ਤਾਂ ਬੜੀ ਗੱਲ, ਅਤੇ ਜੇ ਚੰਗਾ ਨਾ ਲੱਗੇ ਤਾਂ ਕੋਈ ਗੱਲ ਨਹੀਂ। ਕਿਉਂ ਜੀ, ਐਵੇਂ ਕਿ ਨਹੀਂ? ਅੱਛਾ, ਇਹ ਤੁਸੀਂ ਮੈਨੂੰ ਦੱਸਣਾ ਅਤੇ ਮੇਰੇ ਨਾਲ ਰਵਿਆ, ਮੈਨੂੰ ਇਕੱਲਾ ਨਾ ਛੱਡਿਆ ਹੈ ਅੱਲਾ ਦੇ ਬੰਦੇ। ਉਹ ਮੁੜ ਉਹ ਆਹ ਠੱਡੀ ਮਸ਼ੀਨ ਵੀ ਚੱਲਦੀ ਹੈ ਅਤੇ ਮੁੜ ਮੈਨੂੰ ਪਾਲਾ ਲੱਗ ਜਾਂਦਾ ਜੇ ਮੈਂ ਇਕੱਲਾ ਰਹਾਂ ਤਾਂ। ਪਤਾ ਨਾ ਠੱਡੀ ਮਸ਼ੀਨ ਦਾ, ਉਹ ਨਾ ਚਲਾਈ ਹੋਈ ਵੱਡੇ ਨੰਬਰ 'ਤੇ, ਓਏ ਹੋਏ ਹੋਏ, ਧੜਕਾ ਲੱਗਾ ਬੈਠਾ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮੁਸ਼ਤਾਕ ਅਹਿਮਦ ਗੁਲਸ਼ਨ, ਬਿਸਮਿਲ੍ਲਾ ਕਰਾਂ ਮੁਸ਼ਤਾਕ ਅਹਿਮਦ ਗੁਲਸ਼ਨ ਸਾਹਿਬ, ਬੜੇ ਦਿਨਾਂ ਬਾਅਦ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਆਖਦੇ ਨੇ ਕੀ ਹਾਲ ਹਨ, ਸ਼ੋਅ ਆਪਕਾ ਕਮਾਲ ਹੈ। ਸਭ ਸੁਣਨ ਵਾਲਿਆਂ ਨੂੰ ਮੇਰੀ ਤਰਫ ਸੇ ਸਲਾਮ। ਮਨਸੂਰ ਮਲੰਗੀ ਕਾ ਸੌਂਗ ਸੁਣਾ ਦਿਓ, ਛੱਬਾ ਚੂੜੀਆਂ ਦਾ ਸਿਰ ਤੇ ਮੈਂ ਚਾਇਆ ਵੀ ਮਾਈ ਇੱਕ ਤੇਰੇ ਵਾਸਤੇ। ਕੋਸ਼ਿਸ਼ ਮੈਂ ਕਰਦਾ ਮਨਸੂਰ ਮਲੰਗੀ ਦਾ ਗੀਤ ਜਿਹੜਾ ਨਾ, ਉਹ ਜਿਹੜਾ ਛੱਬਾ ਚੂੜੀਆਂ ਵਾਲਾ ਨਾ, ਮੈਨੂੰ ਬਜ਼ਾਰ ਤਾਂ ਖੁਦ ਬੜਾ ਪਸੰਦ ਹੈ, ਲੇਕਿਨ ਉਹਦਾ ਥੋੜ੍ਹਾ ਜਿਹਾ ਕੁਆਲਿਟੀ ਦਾ ਫਰਕ ਹੈ। ਇਸ ਵਜ੍ਹਾ ਤੋਂ ਕੋਈ ਹੋਰ ਚਲਾ ਦੇਵਾਂ ਤਾਂ ਤੁਸੀਂ ਨਾਰਾਜ਼ ਤਾਂ ਨਹੀਂ ਹੋਵੋਗੇ? ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਰਜ਼ਾ ਚੌਧਰੀ। ਰਜ਼ਾ ਚੌਧਰੀ ਆਖਦੇ ਨੇ ਉਕਾੜੇ ਬੈਠਾ ਪ੍ਰੋਗਰਾਮ ਸੁਣ ਰਿਹਾ, ਲੇਕਿਨ ਥੋੜ੍ਹੀ ਜਿਹੀ ਨੈੱਟ ਦੇ ਵਿੱਚ ਗੜਬੜ ਹੋ ਰਹੀ ਹੈ, ਅਲਬੱਤਾ ਸੁਣਦਾ ਜ਼ਰੂਰ ਪਿਆ। ਰਜ਼ਾ ਬਾਈ ਬਹੁਤ ਸ਼ੁਕਰੀਆ।

0: ਲਓ ਜੀ, ਵੈਲਕਮ ਬੈਕ ਮੇਰੇ ਪ੍ਰੋਗਰਾਮ ਦੇ ਵਿੱਚ। ਮੇਰੇ ਸੋਹਣੇ ਅਤੇ ਮਨਮੋਹਣੇ ਵੀਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਵੈਸ਼ਿਆ ਸਾਹਿਬ। ਅਵੈਸ਼ਿਆ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ ਨੇ, ਦੁਆਵਾਂ ਦਿੱਤੀਆਂ ਨੇ, ਔਰ ਚੂੰਕਿ ਸ਼ਾਹ ਸਾਹਿਬ ਨੇ ਇਹਨਾਂ ਦੀਆਂ ਦੁਆਵਾਂ ਲੱਗਦੀਆਂ ਵੀ ਹੋਣੀਆਂ ਨੇ, ਬਈ ਹੋਰ ਦੁਆਵਾਂ ਕਰੋ ਸਾਡੇ ਵਾਸਤੇ। ਔਰ ਆਖਦੇ ਨੇ ਕਿ ਅਹਿਮਦ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ, ਅਹਿਮਦ ਅਤੇ ਮੁਸਤਫਾ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ, ਕੰਮ ਪੈ ਕਰਦੇ ਨੇ, ਨਾਲ ਨਾਲ ਕੰਮ ਕਰੀ ਜਾ ਰਹੇ ਨੇ, ਨਾਲ ਮੇਰਾ ਪ੍ਰੋਗਰਾਮ ਸੁਣ ਰਹੇ ਨੇ। ਦੋਨੋਂ ਅੱਛੇ ਬੱਚੇ ਨੇ, ਮਾਸ਼ਾਅੱਲਾ, ਬੜੇ ਫਰਮਾ ਬਰਦਾਰ, ਬੜੇ ਸੋਹਣੇ, ਖੂਬਸੂਰਤ, ਔਰ ਜਿਵੇਂ ਆਪ ਸੋਹਣੇ ਨੇ, ਕੰਮ ਵੀ ਐਡਾ ਸੋਹਣਾ ਕਰਦੇ ਨੇ। ਇਹਨਾਂ ਦਾ ਬਹੁਤ ਸ਼ੁਕਰੀਆ, ਅਹਿਮਦ ਦਾ, ਮੁਸਤਫਾ ਦਾ ਅਤੇ ਅਵੈਸ਼ ਸ਼ਾਹ ਸਾਹਿਬ ਦਾ। ਲਓ ਜੀ, ਥੋੜ੍ਹੀ ਦੇਰ ਬਾਅਦ ਅਸਾਂ ਜਾਣਾ ਇਸਲਾਮਾਬਾਦ ਵਾਲੇ ਪਾਸੇ, ਉੱਥੇ ਤੁਸਾਂ ਜਾ ਕੇ ਸੁਣਨੀਆਂ ਨੇ ਖਬਰਾਂ। ਖਬਰਾਂ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਆਉਣਾ, ਅੱਜ ਦਾ ਇੱਕ ਸੋਹਣਾ ਟਾਪਿਕ ਹੋਣਾ ਜਿਸ 'ਤੇ ਤੁਸਾਂ ਸੋਹਣੀ ਸਾਂਝ ਪਾਣੀ ਹੈ, ਔਰ ਜਾਣਾ ਨਹੀਂ ਕਿਧਰੇ, ਕਿਉਂਕਿ ਅੱਜ ਦਾ ਟਾਪਿਕ ਬੜਾ ਮਜ਼ੇਦਾਰ ਹੋਣਾ। ਤੁਸੀਂ ਮੇਰੇ ਨਾਲ ਰਹਿਣਾ, ਔਰ ਮੈਨੂੰ ਦੱਸਣਾ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ, ਨਾਲ ਨਾਲ ਆਪਣੀ ਰਾਏ ਦੇਣੀ ਹੈ, ਮੇਰੇ ਪ੍ਰੋਗਰਾਮ ਨੂੰ ਖੂਬਸੂਰਤ ਕਰਨਾ ਹੈ, ਔਰ ਇਸ ਪ੍ਰੋਗਰਾਮ ਦੇ ਵਿੱਚ ਖੁਸ਼ਬੂ ਐਵੇਂ ਹੀ ਬਿਖੇਰਦਿਆਂ ਰਹਿਣਾ। ਇੱਕ ਦਫ਼ਾ ਫਿਰ ਦੱਸਦਾ ਜਾਵਾਂ ਕਿ ਜਿਨ੍ਹਾਂ ਨੇ ਮੈਨੂੰ ਕਾਲ ਕਰਨੀ ਹੈ, ਮੇਰਾ ਨੰਬਰ ਹੈ 0422111001, ਔਰ ਜਿਨ੍ਹਾਂ ਨੇ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਹੈ ਫੇਸਬੁੱਕ ਦੇ ਜ਼ਰੀਏ, ਫੇਸਬੁੱਕ ਦੇ ਪੇਜ 'ਤੇ ਜਾ ਕੇ ਸਰਚ ਆਪਸ਼ਨ ਨੇ ਸਰਚ ਕਰ ਲੈਣਾ FM 101 ਲਾਹੌਰ। ਜਦੋਂ FM 101 ਲਾਹੌਰ ਸਰਚ ਹੋ ਜਾਏਗਾ, ਉੱਥੇ ਅਰਜ਼ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ, ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ, ਕਮੈਂਟਸ ਕਰਕੇ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ। ਇਸ ਤੋਂ ਇਲਾਵਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਸ 'ਤੇ ਭਲਾ 4471 'ਤੇ। ਹੁਣ ਜਾਈਏ ਇਸਲਾਮਾਬਾਦ, ਖਬਰਾਂ ਸੁਣੀਆਂ।
1: Coming up next, 101 News Headlines.

ਅਸਲਾਮ ਵਾਲੇਕੁਮ ਐਂਡ ਅਸਲਾਮ ਵਾਲੇਕੁਮ ਤੁਹਾਡਾ ਵੀਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਪ੍ਰੋਗਰਾਮ ਰਾਵੀ ਕਿਨਾਰੇ ਤੁਹਾਡੇ ਵਾਸਤੇ ਪ੍ਰੋਗਰਾਮ ਪੇਸ਼ ਹੁੰਦਾ ਹੈ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਮੈਨੂੰ ਬਰਦਾਸ਼ਤ ਕਰਦੇ ਹੋ, ਮੇਰੀਆਂ ਯਬਲੀਆਂ ਸੁਣਦੇ ਹੋ, ਮੇਰੇ ਨਾਲ ਮੁਹੱਬਤਾਂ ਦਾ ਇਜ਼ਹਾਰ ਕਰਦੇ ਹੋ, ਮੈਨੂੰ ਬਹੁਤ ਅੱਛਾ ਲੱਗਦਾ। ਮੇਰੇ ਸਾਰੇ ਲਿਸਨਰ ਮੇਰੇ ਪ੍ਰੋਗਰਾਮ ਦੀ ਖੁਸ਼ਬੂ, ਮੇਰੇ ਪ੍ਰੋਗਰਾਮ ਦੇ ਫੁੱਲ ਔਰ ਮੇਰੇ ਪ੍ਰੋਗਰਾਮ ਦੇ ਚਮਕ ਦੇ ਤਾਰੇ, ਮੇਰੇ ਲਿਸਨਰ ਦੀ ਵਜ੍ਹਾ ਤੋਂ ਮੇਰੀ ਇੱਜ਼ਤ, ਮੇਰੀ ਸ਼ਾਨ, ਮੇਰੀ ਬਾਣ, ਤੁਹਾਡਾ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ। ਦੂਜਾ ਘੰਟਾ ਸ਼ੁਰੂ ਹੋ ਗਿਆ, ਦੂਜੇ ਘੰਟੇ ਦੇ ਵਿੱਚ ਇੱਕ ਸੋਹਣੇ ਟਾਪਿਕ ਅਤੇ ਸੋਹਣੀ ਸਾਂਝ ਪਾਣੀ ਹੈ ਤੁਸੀਂ, ਅਤੇ ਅੱਜ ਦਾ ਟਾਪਿਕ ਭਲਾ ਕੀ ਹੋ ਸਕਦਾ ਹੈ। ਟਾਪਿਕ ਦੱਸਣ ਤੋਂ ਪਹਿਲੇ ਦੱਸਾਂਗਾ ਕਿ ਅਬਦੁਲ ਹਮੀਦ ਸਾਹਿਬ ਸੁਣਦੇ ਪਏ ਨੇ ਸਾਡਾ ਪ੍ਰੋਗਰਾਮ, ਫਰੂਕਾਬਾਦ ਤੋਂ, ਔਰ ਅਨਿਲ ਆਪੀ ਨੂੰ ਸਲਾਮ ਆਖੇ ਨੇ, ਅਹਿਸਨ ਖਾਨ ਨੂੰ ਸਲਾਮ ਆਖੇ ਨੇ, ਲਤੀਫ ਮੁਗਲ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਐਡਮਨ, ਔਰ ਉਹਨਾਂ ਨੇ ਸਾਰੇ ਪਾਕਿਸਤਾਨੀਆਂ ਨੂੰ ਸਲਾਮ ਆਖੇ ਨੇ। ਖਾਨ ਬਾਬਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਖਾਨ ਬਾਬਾ ਜਦੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਆਖਦੇ ਨੇ ਗੁਲਾਮ ਅਲੀ ਗੁੜ ਦੀ ਡਲੀ, ਯਾਨੀ ਤੂੰ ਐਡਾ ਮਿੱਠਾ ਬੋਲਦਾ ਕਿ ਤੂੰ ਗੁੜ ਦੀ ਡਲੀ। ਖਾਨ ਬਾਬਾ ਜੀ, ਚੌਂਕਿ ਤੁਸੀਂ ਵੱਡੇ ਹੋ ਅਤੇ ਵੱਡਿਆਂ ਦਾ ਕਿਰਦਾਰ ਅਦਾ ਕਰਦੇ ਹੋ, ਸਾਡੇ ਨਾਲ ਪਿਆਰ ਕਰਦੇ ਹੋ, ਇਹ ਵੀ ਮੇਰੀ ਕਮਾਈ ਹੈ। ਖਾਨ ਬਾਬਾ ਜਿਉਂਦੇ ਰਹੋ। ਅੱਜ ਦਾ ਟਾਪਿਕ ਕੀ ਹੋਣਾ, ਜ਼ਰਾ ਥੋੜ੍ਹਾ ਜਿਹਾ ਸੋਚੋ ਤਾਂ ਸਹੀ।

ਸ਼ਮੀ ਮਾਪੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਗੀਤ ਸੁਣ ਕੇ ਉਦਾਸ ਨਹੀਂ ਆਉਣਾ, ਮੇਰੇ ਨਾਲ ਰਹਿਣਾ। ਇਹ ਸਿਰਫ ਮੌਸਮ ਦੇ ਮੁਤਾਬਿਕ ਗੀਤ ਚਲਾਇਆ। ਇਸ਼ਕ ਪਵਾਈਆਂ ਜ਼ੰਜੀਰਾਂ। ਸ਼ਮੀ ਮਾਪੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਰੁਬੀਨਾ ਜੱਟੀ ਨੂੰ ਸਲਾਮ ਆਖੇ ਨੇ, ਔਰ ਹਨੀਫ ਡਰਾਈਵਰ ਨੂੰ ਸਲਾਮ ਆਖੇ ਨੇ, ਤਾਰਿਕ ਬਾਈ ਕੁਵੇਤ ਵਾਲਿਆਂ ਨੂੰ ਸਲਾਮ ਆਖੇ ਨੇ। ਅਮਾਰਾ ਬੇਗ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ, ਮੈਂ ਉਹਨਾਂ ਨੂੰ ਜਬਰਾਂ ਆਖਿਆ ਕਿ ਮੇਰੀ ਤਰਫੋਂ ਤੁਹਾਡੇ ਲਈ ਗਿਫਟ ਇਹ ਗੀਤ ਸੁਣੋ, ਤੁਹਾਨੂੰ ਅੱਛਾ ਲੱਗੇਗਾ।

0: ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਸ਼ੇਰੀ ਰੰਗ ਮਹਿਲ ਤੋਂ ਪ੍ਰੋਗਰਾਮ ਸੁਣਦੇ ਪਏ ਨੇ ਔਰ ਸ਼ੇਰੀ ਆਖਦੇ ਨੇ ਮੈਂ ਤੁਹਾਨੂੰ ਮਿਲਣਾ ਮੈਨੂੰ ਬੜੀ ਚਾਹ ਹੈ ਤੁਹਾਨੂੰ ਮਿਲਣ ਦੀ ਮੈਂ ਸ਼ੇਰੀ ਨੂੰ ਆਖਿਆ ਵੀ ਮੈਂ ਮਿਲਣ ਦੇ ਕਾਬਿਲ ਕੋਈ ਨੂੰ ਐਵੇਂ ਹੀ ਤੁਰੋਲਾ ਗੱਤੀ ਵਧਾ ਮੇਰਾ ਵਿਰਾ ਐਡਾ ਐਡਾ ਸੋਹਣਾ ਹੁੰਦਾ ਤਾਂ ਮੁੜ ਕਿਹੜੀ ਗੱਲ ਲੇਕਿਨ ਸ਼ੇਰੀ ਆਉਂਦੇ ਨੇ ਕੋਈ ਗੱਲ ਨਹੀਂ ਅਸਾਂ ਮਿਲਣਾ ਹੀ ਮਿਲਣਾ ਮੈਂ ਆਖਿਆ ਜੀ ਮੈਂ ਹਾਜ਼ਰ ਹਾਂ ਸ਼ੇਰੀ ਬਾਈ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਲਾਈਵ ਕਾਲ ਦਾ ਟਾਈਮ ਜਿਹੜਾ ਹੈ ਉਹ ਹੋਣ ਲੱਗਾ ਸਿਰਫ 2-3 ਮਿੰਟ ਰਹਿ ਗਏ ਨੇ ਅੱਜ ਦਾ ਸਾਡਾ ਟਾਪਿਕ ਹੈ ਕਿ ਤੁਹਾਡੀ ਡਰੈਸਿੰਗ ਦੇ ਬਈ ਤੁਹਾਡੇ ਕੱਪੜਿਆਂ ਦੇ ਵਿੱਚ ਉਹ ਕਿਹੜਾ ਕਲਰ ਹੈ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਅਟਰੈਕਟ ਕਰਦਾ ਹੈ ਬਹੁਤ ਜ਼ਿਆਦਾ ਪਸੰਦ ਹੈ ਜਾਂ ਜਿਸ ਕਲਰ ਦੇ ਕੱਪੜੇ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਪਾਏ ਨੇ ਉਹ ਕਲਰ ਤੁਸੀਂ ਸਾਨੂੰ ਦੱਸੋਗੇ ਇੱਥੇ ਲੱਗੇਗਾ ਪਤਾ ਕਿ ਜਨਾਬ ਕਿਸ ਦੀ ਕੀ ਚੁਆਇਸ ਹੈ ਔਰ ਚੁਆਇਸ ਦੇ ਨਾਲ ਨਾਲ ਤੁਸੀਂ ਰਹੋਗੇ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਨਾਲ ਰਾਵੀ ਕਿਨਾਰੇ ਪ੍ਰੋਗਰਾਮ ਦੇ ਨਾਲ ਗੁਲਾਮ ਅਲੀ ਜਾਵੇਦ ਦੀਆਂ ਯਬਰੀਆਂ ਦੇ ਨਾਲ ਮੁਹੰਮਦ ਅਸਲਮ ਮੁਲਤਾਨੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਮੇਰੇ ਬੜੇ ਪਿਆਰੇ ਸੋਹਣੇ ਅਤੇ ਮਨਮੋਹਣੇ ਦੋਸਤ ਨੇ ਜਨਾਬ ਮੇਰੇ ਪ੍ਰੋਗਰਾਮ ਨੂੰ ਸੁਣਿਆ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਮੁਲਤਾਨ ਸ਼ੁਜਾਬਾਦ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਮੁਲਤਾਨ ਬਾਈ ਆਪਣਾ ਅਸਲਮ ਬਾਈ ਕੀ ਹਾਲ ਚਾਲ ਹੈ ਉਹ ਮੁਲਤਾਨੀ ਅੰਬਾਂ ਦਾ ਕੀ ਬਣਿਆ ਉਹ ਅੰਬ ਕਿਸ ਤਰ੍ਹਾਂ ਦੇ ਹੁੰਦੇ ਨੇ ਮਿੱਠੇ ਹੁੰਦੇ ਨੇ ਜਾਂ ਖੱਟੇ ਹੁੰਦੇ ਨੇ ਅੱਜ ਤਾਈਂ ਤੁਸੀਂ ਦੱਸਿਆ ਨਹੀਂ ਅਸਲਮ ਬਾਈ ਹੁਣ ਅੰਬਾਂ ਦਾ ਟੇਸਟ ਕੀ ਹੁੰਦਾ ਅਤੇ ਖਾਨ ਬਾਬਾ ਪਿਆਖਦੇ ਹਨ ਕਿ ਜਿਹੜਾ ਅਹਿਸਨ ਖਾਨ ਨੇ ਤੇਰੇ ਲਈ ਦੇਸੀ ਘਿਓ ਲੈ ਕੇ ਆ ਰਹੇ ਅਤੇ ਜਿਹਨੇ ਉਹਨੂੰ ਆਖੀ ਦੇਸੀ ਘਿਓ ਨਹੀਂ ਸਰਿਆਂ ਦਾ ਤੇਲ ਲਿਆ ਕੇ ਅਤੇ ਬੱਕਰ ਦਾ ਬੜਾ ਮਸ਼ਹੂਰ ਹੈ ਜੀ ਖਾਨ ਬਾਬਾ ਮੈਂ ਤੁਹਾਡਾ ਮੈਸੇਜ ਕਨਵੇ ਕਰ ਦਿੱਤਾ ਅਹਿਸਨ ਖਾਨ ਨੂੰ ਅਗਰ ਉਹ ਸੁਣਦੇ ਆ ਰਹੇ ਨੇ ਤਾਂ ਤੁਹਾਡਾ ਮੈਸੇਜ ਪਹੁੰਚ ਗਿਆ ਲਓ ਜੀ ਮਿਲਾਓ ਫਿਰ ਲਾਈਵ ਕਾਲਾਂ ਇੱਕ ਮਿੰਟ ਪਹਿਲੇ ਸ਼ੁਰੂ ਕਰ ਲੈਂਦੇ ਹਾਂ 042-111-0101 ਲਾਈਵ ਕਾਲ ਔਰ ਦੱਸਣਾ ਟਾਪਿਕ 'ਤੇ ਗੱਲ ਕਰਨੀ ਹੈ ਸੋਹਣੀ ਗੱਲ ਕਰਨੀ ਚੰਗੀ ਗੱਲ ਕਰਨੀ ਕਿਉਂਕਿ ਸੁਣਨ ਵਾਲੇ ਇਹ ਮਹਿਸੂਸ ਕਰਨ ਕਿ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਵਾਕਈ ਚੰਗਾ ਬੰਦਾ ਹੈ ਜ਼ਰਫ ਦਾ ਅਕਲ ਦਾ ਔਰ ਖਾਨਦਾਨੀ ਲਿਹਾਜ਼ ਨਾਲ ਬਹੁਤ ਅੱਛਾ ਬੰਦਾ ਹੈ ਅੱਛੀ ਸੋਹਣੀ ਗੱਲ ਕਰਨੀ ਹੈ ਤਾਂ ਕਿ ਸੁਣਨ ਵਾਲੇ ਤੁਹਾਡੇ ਤੋਂ ਮੁਤਾਸਰ ਹੋਣ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ ਡਿੱਗ ਪੈਣ ਅਸਮਾਨ ਤੋਂ ਬਚ ਜਾਂਦੇ ਜਿਨ੍ਹਾਂ ਦੀ ਜ਼ਮੀਨ ਤੇ ਰਿਜ਼ਕ ਦੀਆਂ ਢੇਰੀਆਂ ਨੇ
0: ਵਾਹ ਵਾਹ ਵਾਹ ਵਾਹ ਵਾਹ
1: ਤੇ ਰਹਿੰਦੇ ਰੱਬ ਸੱਚਾ ਜਿਨ੍ਹਾਂ ਦੇ ਖਾਸ ਰਹਿਮਤਾਂ ਤੇਰੀਆਂ ਨੇ
0: ਕਿਆ ਬਾਤ ਹੈ ਕਿਆ ਬਾਤ
1: ਹੈ ਕਿ ਸੈਦਪੁਰ ਸਟਾਰ ਮੁਲਤਾਨ ਰੋਡ ਲਾਹੌਰ ਤੋਂ ਆ ਗਿਆ ਉਸਤਾਦ ਜੀਰਾ ਸਾਹਿਬ ਦਾ ਵੀ ਵਿਚਾਰ ਸਾਂਝੇ ਕਰਨ ਲਈ ਅਸਲਾਮ ਅਲੈਕੁਮ ਗੁਲਾਮ ਅਲੀ ਜਵੇਦ ਬਾਈ
0: ਵਾਲੇਕੁਮ ਅਸਲਾਮ ਮੇਰਾ ਸੋਹਣਾ ਤੇ ਮਨਮੋਹਣਾ ਵੀਰ
1: ਤੇ ਗੱਲ ਇਹ ਜੀ ਗੱਲ ਵੀ ਹੁੰਦੀ ਹੈ ਕਿ ਕਿਹੜੇ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਆ
0: ਜੀ ਜੀ
1: ਭਾਜੀ ਗੱਲ ਇਹ ਕਿ ਮੈਂ ਵਾਸ਼ਿੰਗ ਵੇਅਰ ਦੇ ਕੱਪੜੇ ਪਾਉਣਾ ਵਾ ਤੇ ਰੰਗ ਮੈਨੂੰ ਨਾ ਜੀ ਨੀਲਾ ਬੜਾ ਪਸੰਦ ਹੈ
0: ਨੀਲਾ ਰੰਗ ਬੜਾ ਪਸੰਦ ਹੈ
1: ਹਾਂਜੀ ਬਹੁਤ ਅੱਛਾ ਲੱਗਦਾ ਬਾਕੀ ਹੋਰ ਰੰਗ ਦੇ ਵੀ ਸੂਟ ਹੈ ਨੇ ਜ਼ਿਆਦਾ ਮੈਂ ਲੈ ਕੇ ਇਹਨੂੰ ਕਰਨਾ ਵਾ ਨੀਲੇ ਰੰਗ
0: ਅੱਛਾ ਇਹ ਨੀਲਾ ਰੰਗ ਜਿਹੜਾ ਇਹਦੇ ਵਿੱਚ ਵੀ ਅੱਗੂ ਹੈ ਨਾ ਗਰੇ ਔਰ ਡਾਰਕ ਫਿਰ ਬਲੈਕ ਬਲੂ ਇਸ ਤਰ੍ਹਾਂ ਦਾ ਤੁਹਾਨੂੰ ਕਿਹੜਾ ਕਲਰ ਪਸੰਦ ਹੈ
1: ਮੈਨੂੰ ਬਲੂ
0: ਬਲੂ ਪਸੰਦ ਹੈ ਜਿਹੜਾ ਉਹ ਨਿੱਕਿਆ ਹੁੰਦੇ ਆ ਜਿਹੜਾ ਅਸੀਂ ਸਕੂਲੇ ਪਾ ਕੇ ਜਾਂਦੇ ਸਾਂ ਉਹ ਰੰਗ ਤਾਂ ਨਹੀਂ ਪਸੰਦ
1: ਜਿਹੜੀ ਵਰਦੀ ਛੋਟੇ ਹੁੰਦੇ ਆ ਨਾ ਦੂਸਰੀ ਤੀਸਰੀ ਜਮਾਤ ਚ ਹੁੰਦੀ ਸੀ ਵਰਦੀ ਵਾਲਾ ਰੰਗ ਜੀ ਬਲੂ ਨੀਲਾ
0: ਚਲੋ ਠੀਕ ਹੋ ਗਿਆ ਤੇ ਹੋਰ ਕੀ ਕਹਿਣਾ ਚਾਹੋਗੇ
1: ਹਲੇ ਜੀ ਆਪਣਾ ਗੁਲਾਮ ਅਲੀ ਜਵੇਦ ਬਾਈ ਆਰ ਜੇ ਵਸੀਮ ਅਹਿਮਦ ਵੀ ਤੁਹਾਨੂੰ ਬੜੇ ਮੁਹੱਬਤ ਨਾਲ ਸੁਣਦੇ ਨੇ
0: ਮੇਰੇ ਉਸਤਾਦ ਮੋਹਤਰਮ ਨੇ ਮੈਂ ਉਹਨਾਂ ਨੂੰ ਮੱਥੇ ਤੇ ਹੱਥ ਰੱਖ ਕੇ ਸਲਾਮ ਕਹਿ ਰਿਹਾ
1: ਜੀ ਪਹੁੰਚਦਾ ਪਿਆ ਉਹਨਾਂ ਕੋਲ ਜਨਾਬ ਸੁਣਦੇ ਨੇ ਪਏ ਤੇ ਕਰਮਦਾਦ ਵੀ ਸੁਣ ਰਿਹਾ ਤੇ ਉਹ ਆਪਣਾ ਨੀਫ ਡਰਾਈਵਰ ਤੇ ਸ਼ਹਿਜ਼ਾਦ
0: ਜੀ ਜੀ
1: ਤੇ ਅਮਾਰਾ ਬੇਗ ਨੀਲਾ
0: ਜੀ ਜੀ
1: ਤੇ ਗਰੁੱਪ ਸਾਰਾ ਜੀ
0: ਸਹੀ ਸਹੀ ਸਹੀ
1: ਬਰਫੀ ਵਾਲਾ ਅਬਦੁਲ ਹਮੀਦ ਤੇ ਆਪਣਾ ਮਾਨਤ ਤੇ ਲਤੀਫ ਮੁਗਲ ਤੇ ਸਭ ਨੂੰ ਮੇਰਾ ਸਲਾਮ ਹੈ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਨੇ ਤੁਸੀਂ ਆਉਂਦੇ ਰਹੋ ਤੇ ਆਪਣੇ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹੋ ਤੇ ਅਸੀਂ ਵਿਚਾਰ ਸਾਂਝੇ ਕਰਦੇ ਰਹੀਏ ਤੁਹਾਡੇ
0: ਜਿੰਦੇ ਰਹੋ ਜਿੰਦੇ ਰਹੋ ਅੱਲਾ ਪਾਕ ਖੁਸ਼ ਸਲਾਮਤ ਰੱਖੇ ਆਬਾਦ ਰਹੋ ਵਸਦੇ ਰਹੋ
1: ਸੇਮ ਟੂ ਯੂ ਸੇਮ
0: ਥੈਂਕ ਯੂ ਥੈਂਕ ਯੂ ਅੱਲਾ ਹਾਫਿਜ਼ ਅੱਲਾ ਹਾਫਿਜ਼ ਲਓ ਜਨਾਬ ਉਸਤਾਦ ਜੀਰਾ ਹਨ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ

0: ਇਹ ਕਿਹੜਾ ਕਲਰ ਹੈ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ?
1: ਜ਼ਿਆਦਾ ਕਲਰ
0: ਸਾਰੇ ਹੀ ਪਸੰਦ ਨੇ। ਚਲੋ ਚੰਗੀ ਗੱਲ ਹੋ ਗਈ, ਤੇ ਹੋਰ ਕੀ ਕਹਿਣਾ ਚਾਹੋਗੇ?
1: ਪਿਛਲੇ ਬਾਰੇ ਵੀ ਫਰਮਾਇਸ਼ ਕੀਤੀ ਹੈ, ਤਲਬ ਹੁਸੈਨ ਦੀ ਕੋਈ ਨਾ ਲੈ।
0: ਅੱਛਾ, ਅੱਜ ਮਾਫ਼ੀ ਚ ਦਿਓ, ਤੇ ਅਗਲੇ ਐਤਵਾਰ ਨੂੰ ਪੱਕਾ ਹੋ ਗਿਆ ਮੈਂ ਤਾਲਿਬ ਹੁਸੈਨ ਦਰਦ ਚਲਾਈ ਸਾਂ, ਹੁਣ ਚਲਾਵਾਂ ਵੀ ਤਾਂ ਨਹੀਂ ਚੱਲ ਪਾਉਣਾ, 10 ਮਿੰਟ ਸਾਰੇ ਰਹਿ ਗਏ।
1: ਚਲੋ ਠੀਕ
0: ਹੈ ਸਰ, ਅਗਲੇ ਹਫ਼ਤੇ ਨੂੰ ਤੁਸੀਂ ਸੁਣਨਾ, ਮੈਂ ਹੁਣ ਇਹਨੂੰ ਯਾਦ ਰੱਖਾਂਗਾ ਤਾਲਿਬ ਦਰਦ ਚਲਾਉਣਾ।
1: ਠੀਕ, ਮੈਂ ਮੰਡੀ ਬਹੁਤ ਦਿਨ ਤੋਂ ਕਾਲ ਕਰ ਰਿਹਾ।
0: ਬਿਸਮਿਲਾ ਭਾਈ, ਮੰਡੀ ਬਹੁਤ ਦਿਨ ਵਾਲੇ ਤਾਂ ਬੰਦੇ ਮਿੱਠੇ ਬਹੁਤ ਹਨ, ਮਹਿਮਾਨ ਨਵਾਜ਼ ਬਹੁਤ ਹਨ। ਬਹੁਤ ਸ਼ੁਕਰੀਆ ਭਾਈ, ਬਹੁਤ ਸ਼ੁਕਰੀਆ। ਲੋ ਜੀ, ਜ਼ਫ਼ਰ ਭਾਈ ਨੇ ਪਿਛਲੇ ਹਫ਼ਤੇ ਵੀ ਫਰਮਾਇਸ਼ ਕੀਤੀ, ਸੋਰੀ ਮਾਜ਼ਰਤ, ਔਰ ਅਗਲੇ ਹਫ਼ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਸਨਾ ਰਾਜਪੂਤ ਲਾਹੌਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਔਰ ਆਖਦੇ ਨੇ ਮਾਈ ਫੇਵਰੇਟ ਕਲਰ ਇਜ਼ ਬਲੈਕ ਐਂਡ ਵਾਈਟ। ਬਹੁਤ ਸ਼ੁਕਰੀਆ ਸਨਾ ਜੀ, ਤੁਸੀਂ ਲਾਈਵ ਕਾਲ 'ਤੇ ਆ ਜਾਂਦੇ ਤਾਂ ਹੋਰ ਅੱਛਾ ਲੱਗਦਾ। ਬਹਿਰਹਾਲ ਤੁਹਾਡਾ ਮੈਸੇਜ ਪਹੁੰਚ ਗਿਆ, ਅੱਛਾ ਲੱਗਾ, ਔਰ ਉਮੀਦ ਕਰਦਾ ਕਿ ਤੁਸੀਂ ਹਮੇਸ਼ਾ ਖੁਸ਼ ਰਹੋਗੇ। ਅਸਲਾਮ ਅਲੈਕੁਮ ਜੀ।
1: ਵਾਲੇਕੁਮ
0: ਅਸਲਾਮ ਗੁਲਾਮ
1: ਅਲੀ ਭਾਈ, ਕੀ ਹਾਲ ਹੈ?
0: ਜੀ ਪਤਾ ਲੱਗ ਗਿਆ, ਪਤਾ ਲੱਗ ਗਿਆ ਬਈ, ਅਮਾਨਤ ਬਿਰਾ ਸਾਡਾ ਆ ਗਿਆ ਪ੍ਰੋਗਰਾਮ ਦੇ ਵਿੱਚ।
1: ਮਾਸ਼ਾਅੱਲਾ ਬਈ, ਅੱਜ ਬੜਾ ਮਜ਼ਾ ਆ ਰਿਹਾ, ਫੈਮਿਲੀ ਦੇ ਵਿੱਚ ਬੈਠਾ ਵਾ, ਟੈਰਿਸ ਤੇ ਬੈਠ ਕੇ ਪ੍ਰੋਗਰਾਮ ਸੁਣ ਰਹੇ ਆ। ਉਧਰੋਂ ਬਾਰਡਰ ਏਰੀਆ ਦੇ ਸਭ ਖੇਤਾਂ ਨੂੰ ਨਜ਼ਰ ਆ ਰਹੇ ਨੇ,
0: ਤੇ ਮੌਸਮ ਕਿਹੋ ਜਿਹਾ ਜਾ ਰਿਹਾ ਨਰਵਾਲ ਦਾ ਇਸ ਟਾਈਮ?
1: ਸਰ ਮੌਸਮ ਇਸ ਤਰ੍ਹਾਂ ਦਾ ਕਿ ਹਬਸ ਗਰਮੀ ਹੈ,
0: ਹਬਸ ਹੈ, ਬਦਲ ਵੀ ਹੈ ਨੇ,
1: ਬਦਲ ਵੀ ਹੈ ਨੇ, ਹਲਕੀ ਹਲਕੀ ਧੁੱਪ ਵੀ ਹੈ।
0: ਚਲੋ, ਤੇ ਅੱਜ ਪਕਾ ਕੇ ਖਾਇਆ ਕੀ ਹੈ?
1: ਬੇਟੀ ਬਣਾ ਰਹੀ, ਸਵਾਦ ਨੇ ਬਣਾ ਰਹੀ, ਬੇਟੀ ਨੇ ਸੁਬਹ ਮੈਨੂੰ ਬਿਰਿਆਨੀ ਬਣਾ ਕੇ ਖਲਾਈ ਸੀ।
0: ਅੱਛਾ,
1: ਜਿਹੜੀ ਬੇਟੀ ਨੂੰ ਮੈਟ੍ਰਿਕ ਪਾਸ
0: ਕਰਨਾ, ਇਹਨੂੰ ਕਰਨਾ ਜਦੋਂ ਵਾਪਸ ਆਉ ਨਾ, ਥੋੜੀ ਜਿਹੀ ਛਾਪਰ ਵਿੱਚ ਪਾ ਕੇ ਲੈ ਆਣਾ, ਤੇ ਦੱਸਿਓ ਨਾ ਕਿਸੇ ਨੂੰ।
1: ਨਹੀਂ, ਉਹ ਪਤਾ ਚੱਲ ਜਾਣਾ ਉਹਨਾਂ ਨਾ, ਅਮੀਰ ਭਾਈ ਸੁਣਨ ਦੇ ਨੇ ਸਾਡੇ ਪਰ।
0: ਉਹ ਨਹੀਂ, ਜਿਹੜਾ ਰਜ਼ਾ ਚੌਧਰੀ ਦੇ ਕੰਨ ਸਭ ਤੋਂ ਜ਼ਿਆਦਾ ਤੇਜ਼ ਹੈ।
1: ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਮੇਰੇ ਤਰਫੋਂ ਵੀ ਸਲਾਮ ਕਹਿਣਾ ਪਿਆਰ ਦੇਣਾ ਬੱਚਿਆਂ ਨੂੰ ਸਰ ਵਾਈਟ ਕੱਪੜੇ ਮੈਨੂੰ ਜ਼ਿਆਦਾ ਪਸੰਦ ਸਫੈਦ ਓਕੇ ਓਕੇ ਬਹੁਤ ਸ਼ੁਕਰੀਆ ਭਾਈ ਬਹੁਤ ਸ਼ੁਕਰੀਆ ਬਾਕੀ ਜਿੰਨੇ ਸਾਡੇ ਮਨਾ ਜਿੰਨੇ ਵੀ ਸਾਰੇ ਸੰਸ
0: अस्सलाम वालेकुम।
2: वालेकुम अस्सलाम।
0: ये कौन लड़के बोलदा पया भाई बंदा थके हुंदा ना आपे हुंदा इन्होंने इंज किया रिमशा जी और गायब हो गए ने कल गई ड्राप रिमशा दी
3: अल्लाह
0: पाक तुम सेहत देवे अल्लाह पाक करम करे बहुत शुक्रिया अल्लाह पाक तुहानू सेहत देवे ते दसो कि तुहाडा फेवरेट कलर केड़ा है मेरी को 85 साल है
3: किने
0: 85 अल्लाह पाक करम करे ठीक हो फिर स्टूडियो आओ साडे नाल मिलो साडे नाल फोटो लवो
3: मैं तुम मिला के दूर आके मैं कभी कोई गाली की मैं फोन तो रसा सुनना मैं सारे सुनना
0: मैं खुशी हुई बहुत शुक्रिया कॉल लंबी होंगी पई है थैंक यू जजाकल्ला अल्लाह पाक तुम सेहत दे
3: मेहरबानी मैं दो याद आ रहा
0: जींदे रहो अल्लाह हाफिज अल्लाह हाफिज। अस्सलाम वालेकुम।
4: वालेकुम सलाम जनाब जुवेद भाई साहब।
0: अस्सलाम
4: वालेकुम।
0: वाह अली
4: लंदन ਐਡਾ ਅੱਛਾ ਪ੍ਰੋਗਰਾਮ ਕਰਦੇ ਹੋ।
0: ਬਹੁਤ ਸ਼ੁਕਰੀਆ ਭਾਈ, ਤੁਸੀਂ ਅੱਛੇ ਹੋ ਦਰਅਸਲ, ਤੁਹਾਡੀ ਸੋਚ ਅੱਛੀ ਹੈ, ਤੁਹਾਡਾ ਜ਼ਰ ਅੱਛਾ ਹੈ।
4: ਮਲਕ ਫਿਰ ਬੋਲ ਰਿਹਾ ਰਾਵੀ ਰੋਡ ਤੋਂ।
0: ਹਾਏ ਬਿਸਮਿਲ੍ਲਾ, ਰਾਵੀ ਰੋਡ ਵਾਲੇ ਮੈਨੂੰ ਚੰਗੇ ਲੱਗਦੇ।
4: ਜੇਰ ਹੋ ਗਈ ਹੈ ਬਸ ਕਰੋ, ਤੁਹਾਡੇ ਨਾਲ ਕਾਲ ਮਨਾਉਂਦੇ ਆ, ਮੁਲਾਕਾਤ ਹੀ ਨਹੀਂ ਹੁੰਦੀ।
0: ਹਾਏ ਹਾਏ, ਕੋਈ ਗੱਲ ਨਹੀਂ, ਤੇ ਦੱਸੋ ਕਿ ਫੇਵਰੇਟ ਕਲਰ
4: ਤੁਸੀਂ ਹੈ? ਜਿਸੇ ਕਹਿੰਦੇ ਹੋ ਨਾ ਕਿ ਮੈਂ ਜਬਲੀਆਂ ਮਾਰਨਾ, ਉਹ ਫੁੱਟੇ ਮੋਤੀ ਤੁਹਾਡੇ ਚੜਦੇ ਨੇ, ਸਮਝੇ ਹੋ ਕਿ ਨਹੀਂ? ਮੈਂ ਤੁਹਾਨੂੰ ਅੱਜ ਪਾਣੀ ਲਿਆ, ਮੈਂ ਤੁਹਾਡੇ ਬੜੇ ਪ੍ਰੋਗਰਾਮ ਸੁਣਨਾ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਜਿੰਦੇ ਰਹੋ, ਅੱਲਾ ਪਾਕ ਸਲਾਮਤ ਰੱਖੇ।
4: ਤੇ ਕੀ ਕਹਿੰਦੇ ਤੁਸੀਂ? ਪੁੱਛੋ ਤੇ ਸਫੈਦ ਬਹੁਤ ਅੱਛਾ, ਸਫੈਦ ਤੇ ਮੋਤੀਆਂ ਹਰ ਵਕਤ ਮੇਰੇ ਕੋਲ ਦੋ ਚਾਰ ਸੂਟ ਰਹਿੰਦੇ ਨੇ,
0: ਸਫੈਦ ਤੇ ਮੋਤੀਆਂ। ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ।
4: ਹੋਰ ਇੱਕ ਗਾਣਾ ਕਰਦੇ ਹੋਵੇ
0: ਨਾ? ਪ੍ਰੋਗਰਾਮ ਦਾ ਵੇਲਾ ਮੁੱਕ ਗਿਆ,
4: ਚਲੋ ਫਿਰ ਅਗਲੀ ਵਾਰੀ ਲੈ ਲਓ, ਕਿਉਂਕਿ ਕਾਲ ਨਹੀਂ ਮਿਲਦੀ।
0: ਕਿਹੜਾ ਕਿਹੜਾ ਕਿਹੜਾ ਗਾਣਾ?
4: ਮਾਈਵੇ ਸਾਨੂੰ ਭੁੱਲਣਾ ਜਾ,
0: ਮਾਈਵੇ ਸਾਨੂੰ ਭੁੱਲਣਾ ਜਾ, ਜ਼ਰੂਰ ਜ਼ਰੂਰ ਜ਼ਰੂਰ,
4: ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗਾ ਉੱਥੇ ਆ ਕੇ।
0: ਵੈਲਕਮ ਵੈਲਕਮ ਵੈਲਕਮ, ਜ਼ਿਆਰਤ ਕਰਵਾਉਣਾ ਅੱਛਾ ਲੱਗੇਗਾ। ਅੱਲਾ ਹਾਫਿਜ਼,
4: ਅੱਲਾ
0: ਹਾਫਿਜ਼। ਲਓ ਜੀ, ਆਖਰੀ ਦੋ ਕਾਲਾਂ ਲਵਾਂਗਾ, ਸ਼ਾਰਟ ਜੀ ਲਵਾਂਗਾ, ਜਿਹਦੀ ਕਿਸਮਤ ਹੋਈ ਉਹਦੀਆਂ ਮਿਲ ਗਈਆਂ, ਜਿਹਦੀ ਨਾ ਮਿਲੀ ਫਿਰ ਉਹਦੀ ਕਿਸਮਤ। ਅਸਲਾਮ ਅਲੈਕੁਮ ਜੀ।
5: ਜੀ ਵਾਲੇਕੁਮ ਅਸਲਾਮ ਸਰ, ਕੀ ਹਾਲ
0: ਹੈ? ਅੱਲਾ ਦਾ ਕਰਮ, ਕੌਣ ਬੋਲਦੇ ਪਏ ਨੇ ਸਾਡੇ ਨਾਲ?
5: ਜੀ ਲਾਹੌਰ ਤੋਂ ਇਰਮ ਗੱਲ ਕਰਨ
0: ਦੇ। ਇਰਮ ਜੀ ਬਿਸਮਿਲ੍ਲਾ, ਖਰੀਆ ਤੇ ਠੀਕ ਹੋ?
5: ਜੀ ਮਾਸ਼ਾਅੱਲਾ ਮਾਸ਼ਾਅੱਲਾ ਸਰ, ਦਾ ਮਾਸ਼ਾਅੱਲਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ।
0: ਥੈਂਕ ਯੂ ਥੈਂਕ ਯੂ। ਤੇ ਕੀ ਕਹਿੰਦੇ ਹੋ ਟਾਪਿਕ ਤੇ?
5: ਜੀ ਸਰ, ਮੈਨੂੰ ਕਲ ਅਗਰ ਤੁਸੀਂ ਕੱਪੜਿਆਂ ਦਾ ਕਲਰ ਹੀ ਪੁੱਛਣ ਦਿਓ ਤਾਂ ਮੈਨੂੰ ਨਾ ਬਲੂ ਤੇ ਬਲੈਕ ਬਹੁਤ ਜ਼ਿਆਦਾ ਪਸੰਦ।
0: ਬਲੂ ਬਲੈਕ ਬਹੁਤ ਪਸੰਦ ਹੈ, ਉਹਦੇ ਉੱਤੇ ਫਿਰ ਕਢਾਈ ਵੀ ਕਰਨੀ ਪੈਂਦੀ ਹੋਏਗੀ ਬਲੂ ਬਲੈਕ ਦੇ ਉੱਤੇ?
5: ਹਾਂਜੀ ਹਾਂਜੀ।
0: ਕੋਈ ਡਿਜ਼ਾਈਨ, ਕੋਈ ਪੱਟੀ ਜੇ ਵੋ ਹੈ ਨਾ?
5: ਬਸ ਨਹੀਂ ਨਹੀਂ, ਅਸੀਂ ਸਿੰਪਲ ਜੇ ਬੰਦੇ ਹੈਗੇ, ਸਿੰਪਲ ਹੀ ਕੱਪੜੇ ਪਾਈ ਦੇ।
0: ਕੀ ਬਾਤ ਹੈ, ਕੀ ਬਾਤ ਹੈ ਇਰਮ ਜੀ, ਬਹੁਤ ਸ਼ੁਕਰੀਆ, ਜਿੰਦੇ ਰਹੋ।
5: ਹਾਂਜੀ ਸਰ, ਸਲਾਮਤ ਰਹੋ ਤੇ ਸਰ ਇੱਕ ਗਾਣਾ ਚਲਾ ਦਿਓ।
0: ਨਾ ਨਾ ਨਾ, ਹੁਣ ਨਹੀਂ ਚੱਲਣਾ, ਹੁਣ ਨਹੀਂ ਚੱਲਣਾ, ਕਿਉਂਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ।
5: ਚਲੋ ਕੋਈ ਗੱਲ ਨਹੀਂ, ਅਨੀਲ ਆਪੀ ਨੂੰ ਸਪੈਸ਼ਲੀ ਸਲਾਮ, ਸਾਰੇ ਸੁਣਨ ਵਾਲੇ ਸਲਾਮ, ਸਲਾਮਤ ਰਹੋ ਸਰ।
0: ਅੱਲਾ ਹਾਫਿਜ਼, ਅੱਲਾ ਹਾਫਿਜ਼। ਇਰਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਇਰਮ ਜੀ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਆਖਰੀ ਕਾਲ ਲੈਂਦੇ ਹਾਂ, ਵੇਖਦੇ ਹਾਂ ਕਿਹੜੇ ਖੁਸ਼ਕਿਸਮਤ ਹੈ ਜਿਨ੍ਹਾਂ ਦੀ ਆਖਰੀ ਕਾਲ ਮਿਲਦੀ ਪਈ। ਅਸਲਾਮ ਅਲੈਕੁਮ।
6: ਵਾਲੇਕੁਮ ਸਲਾਮ ਗੁਲਾਮ ਅਲੀ ਭਾਈ, ਕੀ ਹਾਲ ਹੈ?
0: ਬਿਸਮਿਲ੍ਲਾ ਕਰਾਂ,
6: ਮੇਰੀ ਨੀਲਾ ਭਾਈ ਨੂੰ ਸਲਾਮ ਭੇਜ ਦੇਣਾ।
0: ਸਲਾਮ ਪਹੁੰਚ ਗਏ, ਆਪਣਾ ਨਾਮ ਦੱਸੋ।
6: ਸਰ ਤਾਰੇ ਕ੍ਰਿਸ਼ਨ ਨਗਰ ਲੋਧੋ, ਤੁਹਾਡੇ ਇਲਾਕੇ ਤੋਂ।
0: ਬਿਸਮਿਲ੍ਲਾ ਬਿਸਮਿਲ੍ਲਾ ਤਾਰਿਕ ਭਾਈ, ਸਾਡਾ ਦਰਵੇਸ਼ਾਂ ਦਾ ਕਿਹੜਾ ਇਲਾਕਾ ਹੁੰਦਾ? ਦਰਵੇਸ਼ਾਂ ਤਾਂ ਜਿੱਥੇ ਸ਼ਾਮ ਹੋਵੇ ਉੱਥੇ ਸੌਂ ਜਾਂਦੇ ਨੇ।
6: ਸਰ
0: ਜੀ ਟਾਪਿਕ ਤੇ ਗੱਲ ਪਲੀਜ਼, ਕਿਉਂਕਿ ਆਖਰੀ ਕਾਲ ਤੁਹਾਡੀ ਟਾਈਮ ਥੋੜਾ।
6: ਰੰਗ ਕਿਹੜਾ ਪਸੰਦ ਹੈਗਾ ਮੈਨੂੰ?
0: ਜੀ ਜੀ,
6: ਮੈਨੂੰ ਬਲੂ ਕਲਰ।
0: ਬਲੂ ਕਲਰ ਪਸੰਦ ਹੋ ਗਿਆ, ਚਲੋ ਠੀਕ ਹੋ ਗਿਆ, ਜਦੋਂ ਹੁਣ ਸੂਟ ਲਵੋ ਤੇ ਦੋ ਲੈ ਲੈਣਾ। ਓਕੇ ਜੀ, ਅੱਲਾ ਹਾਫਿਜ਼, ਅੱਲਾ ਹਾਫਿਜ਼। ਹੁਣ ਯਕੀਨਨ ਤੁਹਾਡੇ ਦਿਲ 'ਚ ਹੋਣੀ ਵੀ ਅਰਜੇ ਨੇ ਖੁਦ ਸਾਨੂੰ ਨਹੀਂ ਦੱਸਿਆ ਅਤੇ ਆਪ ਕਿਹੜਾ ਪੈਂਦਾ। ਮੈਂ ਜਨਾਬ ਵਾਈਟ ਕਲਰ ਪਸੰਦ ਹੈ ਅਤੇ ਸਕਾਈ ਕਲਰ ਪਸੰਦ ਹੈ, ਇਸ ਟਾਈਮ ਮੈਂ ਵਾਈਟ ਕਲਰ ਪਾਇਆ ਹੋਇਆ, ਅੱਜ ਚਿੱਟਾ ਚੋਲਾ ਪਾ ਸਾਡੀ ਫਰਮਾਇਸ਼ 'ਤੇ, ਉਹ ਗੀਤ ਵੀ ਇਸੇ ਵਜ੍ਹਾ ਤੋਂ ਲਾਇਆ ਸੀ, ਸਾਵਾਂ ਨੇ ਵਫਾ ਕੀਤੀ, ਜ਼ਿੰਦਗੀ ਰਹੀ। ਬਾਕੀ ਅਗਲੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਸਾਂ, ਉਦੋਂ ਤੱਕ ਰੱਬ ਰਾਖਾ ਅਤੇ ਅੱਲਾ

0: there's music, and then there's magic. One Above, FM 101.
1: और अब वक्त है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, तुहाडी मेजबान साइमा तुहाडी खिदमत विच हर्बल एक्सपर्ट प्रोफेसर सुलेमान दे तिब्बी मशवरे लेके हाजिर है। पैन प्राओ, मैनू यकीन है कि तुसी इस प्रोग्राम नू उड़ीक रहे होवोगे, क्योंकि मैं इस प्रोग्राम विच मुल्क दे बहुत ही मशहूर तबीब जनाब प्रोफेसर सुलेमान साहब नाल तुहाडी मुलाकात करवानी है। सोने भैन भ्राओ, पहला तुसी नोट फरमाओ साडा पता ते फोन नंबर।
3: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com।
2: जी भैन भ्रो, पता तुहानू मिल गया। हुण तुसी किसी भी बीमारी बारे मशवरा करन लई प्रोफेसर सुलेमान साहब नू आ भी मिल सकदे हो। भैन भ्रो, उडीकां मुक गईआं ते मिलने आ गोल्ड मैडल हासिल करन वाले तबीब जनाब प्रोफेसर सुलेमान साहब नाल। सुलेमान साहब जी आया नू। सुलेमान साहब, अज मैं हाल चाल नहीं पुछांगी, क्योंकि तुसी आप ही कहा सी कि हाल पुछया करो, चाल ते सारिआं दी वक्खरी वक्खरी हुंदी है। इस लई सुनाओ खैर खरीयत है।
4: सहमा जी, हुण ते तुसी ठीक पुछया है। सोहणे रब दी मेहरबानी नाल बिलकुल खरीयत है। ਤੇ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਦੁਆ ਕਰਨਾ ਵਾਂ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸ਼ਿਫਾ ਤਾ ਫਰਮਾਏ।
2: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ,
3: ਈਮੇਲਸ ਤੇ SMS
2: ਨੀਆਂ ਨੇ ਕਿ ਮੈਂ ਪੜ੍ਹਦੇ ਨਹੀਂ ਥਕਾਂਗੀ, ਪਰ ਤੁਸੀਂ ਜਵਾਬ ਦੇ ਕੇ ਥੱਕ ਜਾਓਗੇ। ਇਸ ਲਈ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੜ੍ਹਨੀ ਆ ਜਿਹੜੀ ਫਹੀਮ ਕੁਰੈਸ਼ੀ ਹੋਰਾਂ ਲਿਖੀ ਹੈ।
4: ਜੀ ਜੀ।
2: ਸੁਲੇਮਾਨ ਸਾਹਿਬ, ਇਹ ਭਾਈ ਸਾਹਿਬ ਦੀ ਨਵੀਂ ਨਵੀਂ ਸ਼ਾਦੀ ਹੋਈ ਹੈ।
4: ਅੱਛਾ।
2: ਪਰ ਇਹ ਬਹੁਤ ਹੀ ਪਰੇਸ਼ਾਨ ਨੇ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਪਰ ਠੀਕ ਨਹੀਂ ਹੋਇਆ। ਜਿਸਮ ਵਿੱਚ ਦਰਦ ਬਹੁਤ ਹੁੰਦੀ ਹੈ, ਲੱਤਾਂ ਆਕੜ ਜਾਂਦੀਆਂ ਨੇ, ਕਮਜ਼ੋਰੀ ਇੰਨੀ ਹੈ ਕਿ ਪਰੇਸ਼ਾਨੀ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਦੇਸੀ ਦਵਾਈ ਯਾਨੀ ਮਾਜੂਨ ਵੀ ਖਾਧੀ ਸੀ ਪਰ ਫਾਇਦਾ ਨਹੀਂ ਹੋਇਆ। ਮੈਨੂੰ ਮਸ਼ਵਰਾ ਦਿਓ ਕਿ ਤਕਲੀਫ ਤੁਹਾਡੇ ਇਲਾਜ ਨਾਲ ਠੀਕ ਹੋ ਜਾਵੇਗੀ।
4: ਫਹੀਮ ਭਾਈ, ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਇਹ ਵੇ ਕਿ ਤੁਹਾਨੂੰ ਇੱਕੋ ਹੀ ਦਮ ਇੰਨੀ ਸ਼ਦੀਦ ਇਨਫੈਕਸ਼ਨ ਕਿਉਂ ਹੋਈ? ਮੇਰੇ ਭਾਈ, ਇਹਦਾ ਮਤਲਬ ਇਹ ਵੇ ਕਿ ਤੁਸੀਂ ਜਾਂ ਤਾਂ ਕੋਈ ਤਾਕਤ ਦੀ ਦਵਾਈ ਖਾਧੀ ਹੈ ਜਾਂ ਫਿਰ ਤੁਹਾਨੂੰ ਪਹਿਲਾਂ ਵੀ ਕੋਈ ਬਿਮਾਰੀ ਸੀ ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ। ਦੂਸਰੀ ਗੱਲ ਇਹ ਵੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਮਜੂਨ ਕਿਉਂ ਖਾਧੀ? ਭਾਈ ਜੀ, ਯਾਦ ਰੱਖੋ ਕਿ ਆਪਣੀ ਮਰਜ਼ੀ ਨਾਲ ਦਵਾਈ ਲੈਣਾ ਬਿਮਾਰੀ ਨੂੰ ਵਿਗਾੜਨ ਦੇ ਬਰਾਬਰ ਹੈ। ਫਹੀਮ ਭਾਈ, ਜਦੋਂ ਬਿਮਾਰੀ ਇੱਕੋ ਦਮ ਇੰਨੀ ਵੱਧ ਜਾਵੇ ਤਾਂ ਬਹੁਤ ਹੀ ਫਿਕਰ ਦੀ ਗੱਲ ਹੁੰਦੀ ਹੈ।
2: ਬਿਲਕੁਲ।
4: ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਮੁਕੰਮਲ ਤਸ਼ਖੀਸ ਕੀਤੀ ਜਾਵੇ ਤੇ ਪਤਾ ਚੱਲੇ ਕਿ ਇਹ ਤਕਲੀਫ ਕਿਉਂ ਹੋਈ।
2: ਬਿਲਕੁਲ
4: ਭਾਈ ਜੀ, ਤੁਸੀਂ ਫਿਕਰ ਨਾ ਕਰੋ, ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ,
2: ਕਿਉਂਕਿ
4: ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਤੇ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਤੇ ਵਿੱਚ ਮੌਜੂਦ ਹੈ।
2: ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਅਬਦੁਲ ਜਬਾਰ ਗੋਂਦਲ ਹੋਰਾਂ ਲਿਖੀ ਹੈ।
4: ਜੀ ਜੀ।
2: ਇਹ ਕਹਿੰਦੇ ਨੇ ਕਿ ਮੇਰੀ ਤਬੀਅਤ ਵਿੱਚ ਗਰਮੀ ਬਹੁਤ ਹੈ।
4: ਅੱਛਾ।
2: ਲਓ ਜੀ ਸੁਲੇਮਾਨ ਸਾਹਿਬ, ਬੜਾ ਹੀ ਗਰਮਾ ਗਰਮ ਜਿਹੜਾ ਖੱਤ ਹੈਗਾ, ਮੈਨੂੰ ਲੱਗਦਾ ਹੈ ਕਿ ਭਾਈ ਹੋਰੀ ਗਰਮ ਗਰਮ ਚਾਹ ਪੀਣ ਦੇ ਆਦੀ ਨੇ। ਲਿਖਦੇ ਨੇ ਕਿ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਸੜਦੀਆਂ ਨੇ, ਭੁੱਖ ਨਹੀਂ ਲੱਗਦੀ, ਜ਼ੁਬਾਨ ਕੌੜੀ ਰਹਿੰਦੀ ਏ ਤੇ ਜਿਸਮ ਵਿੱਚ ਕਮਜ਼ੋਰੀ ਬਹੁਤ ਹੀ ਲੱਗਦੀ ਏ। ਕੰਮ ਕਾਜ ਕਰਨ ਤੋਂ ਸਾਹ ਫੁੱਲਦੀ ਏ ਤੇ ਜਿਸਮ ਥੱਕ ਜਾਂਦਾ ਹੈ। ਸਮਝ ਨਹੀਂ ਆਉਂਦੀ ਕਿ ਮੈਨੂੰ ਕੀ ਹੋ ਗਿਆ, ਮਸ਼ਵਰਾ ਦਿਓ।
4: ਜੱਬਾਰ ਭਾਈ, ਇਹ ਸਾਰੀਆਂ ਲਾਮਤਾਂ ਜਿਗਰ ਦੀ ਖਰਾਬੀ ਦੀਆਂ ਨੇ, ਯਾਨੀ ਜਿਗਰ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਰਿਹਾ, ਜਿਹਦੀ ਵਜ੍ਹਾ ਨਾਲ ਜਿਸਮ ਵਿੱਚ ਖੂਨ ਦੀ ਪੈਦਾਵਾਰ ਘੱਟ ਤੇ ਸਫਰਾ ਦੀ ਪੈਦਾਵਾਰ ਜ਼ਿਆਦਾ ਹੋ ਗਈ ਹੈ। ਮੇਰੇ ਭਾਈ, ਤੁਸੀਂ ਮਿਰਚ ਮਸਾਲੇਦਾਰ ਤੇ ਬਾਜ਼ਾਰੀ ਖਾਣੇ ਬਿਲਕੁਲ ਛੱਡਦੇ ਹੋ ਤੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਮਸਲਨ ਖੀਰੇ ਟਿੰਡੇ ਕੱਦੂ ਜ਼ਿਆਦਾ ਇਸਤੇਮਾਲ ਕਰੋ ਤੇ ਸੁਬਾਹ ਨਾਰਮੂ ਸ਼ਰਬਤ ਬਜ਼ੂਰੀ ਇਸਤੇਮਾਲ ਕਰੋ। ਮੇਰੇ ਭਾਈ, ਅਲਾਮਤਾਂ ਦੇ ਮੁਤਾਬਿਕ ਤੁਹਾਨੂੰ ਲਗਾਤਾਰ ਇਲਾਜ ਦੀ ਜ਼ਰੂਰਤ ਹੈ, ਕਿਉਂਕਿ ਰੱਬ ਨਾ ਕਰੇ ਜੇ ਇਹ ਬਿਮਾਰੀ ਵੱਧ ਗਈ ਤੇ ਜਿਗਰ ਵੀ ਵੱਧ ਜਾਵੇਗਾ ਤੇ ਉਸ ਤੋਂ ਬਾਅਦ ਯਰਕਾਂ ਦੀ ਤਕਲੀਫ ਵੀ ਹੋ ਸਕਦੀ ਹੈ। ਇਸ ਲਈ ਤੁਸੀਂ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਆਰਾਮ ਵਾਸਤੇ ਕੋਈ ਚੰਗੀ ਜਿਹੀ ਦਵਾਈ ਦਿੱਤੀ ਜਾਵੇ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਵੈਸੇ ਧਨੀਆ ਵੀ ਤਾਂ ਠੰਡਾ ਹੁੰਦਾ, ਤੁਸੀਂ ਇਹਨਾਂ ਨੂੰ ਧਨੀਆ ਕਿਉਂ ਨਹੀਂ ਪਿਆਉਂਦੇ?
4: ਵਾਹ ਜੀ ਵਾਹ ਹਕੀਮ ਸਾਹਿਬ।
2: ਸੁਲੇਮਾਨ ਸਾਹਿਬ, ਅਜੇ ਮੈਂ ਕੱਚੀ ਹਕੀਮ ਹਾਂ। ਇਸਲੇ ਪੂਰੇ ਮਸ਼ਵਰੇ ਨਹੀਂ ਦੇ ਸਕਦੀ। ਸੁਲੇਮਾਨ ਸਾਹਿਬ, ਇਹ ਈਮੇਲ ਭੈਣ ਹੋਰਾਂ ਦੀ ਹੈ। ਇਹ ਕਹਿੰਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਬੇਟੀ ਜਿਹਦੀ ਉਮਰ 18 ਸਾਲ ਹੈ, ਉਹਨੂੰ ਮੂੰਹ ਤੇ ਦਾਣੇ ਬਹੁਤ ਨਿਕਲਦੇ ਨੇ ਤੇ ਰੰਗ ਵੀ ਸਾਂਵਲਾ ਹੈ। ਮੈਂ ਕਈ ਕਰੀਮਾਂ, ਮਾਸਕ ਤੇ ਦੂਜੀਆਂ ਚੀਜ਼ਾਂ ਇਸਤੇਮਾਲ ਕਰਾਈਆਂ ਨੇ ਪਰ ਪੈਸਾ ਹੀ ਬਰਬਾਦ ਹੁੰਦਾ। ਸੁਲੇਮਾਨ ਸਾਹਿਬ, ਮੈਂ ਸੁਣਿਆ ਕਿ ਦੇਸੀ ਚੀਜ਼ਾਂ ਨਾਲ ਰੰਗ ਵੀ ਖਿਲ ਜਾਂਦਾ ਹੈ ਤੇ ਦਾਣੇ ਜਾਂ ਮੁਹਾਸੇ ਵੀ ਠੀਕ ਹੋ ਜਾਂਦੇ ਨੇ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾ ਪਾਰਸਲ ਕਰ ਦਿਓ।
4: ਭੈਣ ਜੀ, ਇਹ ਗੱਲ ਬਿਲਕੁਲ ਠੀਕ ਹੈ ਕਿ ਰੱਬ ਦੀ ਮਿਹਰਬਾਨੀ ਨਾਲ ਦੇਸੀ ਦਵਾਈਆਂ ਰੰਗ ਵੀ ਸਾਫ਼ ਕਰਦੀਆਂ ਨੇ ਤੇ ਕਿਲ ਮੁਹਾਸੇ ਛਾਈਆਂ ਦੇ ਨਿਸ਼ਾਨ ਵੀ ਦੂਰ ਹੋ ਜਾਂਦੇ ਨੇ।
2: ਬਿਲਕੁਲ ਬਿਲਕੁਲ।
4: ਪਰ ਕੁਝ ਦਿਨ ਟਿੱਕੇ ਇਲਾਜ ਕਰਾਉਣਾ ਪਏਗਾ। ਭੈਣ ਜੀ, ਬੱਚੀ ਨੂੰ ਮਿਰਚ ਮਸਾਲੇ ਤੇ ਬਾਜ਼ਾਰੀ ਚੀਜ਼ਾਂ ਤੋਂ ਪਰਹੇਜ਼ ਕਰਾਓ ਤੇ ਹਰ ਕਿਸਮ ਦੀਆਂ ਮਸਨੂਈ ਚੀਜ਼ਾਂ ਦਾ ਇਸਤੇਮਾਲ ਬੰਦ ਕਰ ਦਿਓ ਤੇ ਖੁਰਾਕ ਵਿੱਚ ਦੁੱਧ, ਦਹੀਂ, ਫਲ ਤੇ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਚੰਗੀ ਦਵਾਈ ਪਾਰਸਲ ਕਰਾ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬੱਚੀ ਦਾ ਰੰਗ ਬਿਲਕੁਲ ਸਾਫ਼ ਹੋ ਜਾਵੇਗਾ ਤੇ ਦਾਣੇ ਵੀ ਘੱਟ ਜਾਣਗੇ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੈਨੂੰ ਵੀ ਕੋਈ ਇਹੋ ਜਿਹੀ ਦਵਾਈ ਦੱਸ ਦਿਓ, ਮੈਂ ਤੇ ਬਿਊਟੀ ਪਾਰਲਰ ਹੀ ਖੋਲ ਲਵਾਂਗੀ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਭੈਣ ਭਰਾਓ, ਅੱਧੀ ਛੁੱਟੀ ਮੁੱਕ ਗਈ ਤੇ ਵਾਰੀ ਹੈ ਅਗਲੀ ਈਮੇਲ ਦੀ, ਜਿਹੜੀ ਵਾਸੀ ਬੁਖਾਰੀ ਸਾਹਿਬ ਨੇ ਲਿਖੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਦਿਲ ਦੀ ਪ੍ਰੋਬਲਮ ਹੈ, ਰੱਬ ਖੈਰ ਕਰੇ, ਕਿਧਰੇ ਦਿਲ ਤੇ ਨਹੀਂ ਲਾ ਬੈਠੇ। ਸੁਲੇਮਾਨ ਸਾਹਿਬ ਲਿਖਦੇ ਨੇ ਕਿ ਮੈਨੂੰ ਦਿਲ ਵਿੱਚ ਹਰ ਦੂਜੇ ਚੌਥੇ ਦਿਨ ਦਰਦ ਹੁੰਦਾ, ਥੋੜੀ ਥੋੜੀ ਦੇਰ ਬਾਅਦ ਹਲਕਾ ਜਿਹਾ ਦਰਦ ਹੁੰਦਾ ਤੇ ਫਿਰ ਠੀਕ ਹੋ ਜਾਂਦਾ। ਮੈਂ ਆਪਣਾ ECG ਵੀ ਕਰਵਾਇਆ ਸੀ ਜਿਹੜਾ ਬਿਲਕੁਲ ਠੀਕ ਹੈ। ਸੁਲੇਮਾਨ ਸਾਹਿਬ, ਮੈਂ ਘਿਓ, ਤੇਲ, ਬਿਰਿਆਨੀ ਤੇ ਚਰਗਾ ਵਗੈਰਾ ਵੀ ਬਿਲਕੁਲ ਛੱਡ ਦਿੱਤਾ ਪਰ ਫਿਰ ਵੀ ਆਰਾਮ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
4: ਬਸ ਭਾਈ, ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਹੋ ਮੇਰੇ ਭਾਈ? ਤੁਹਾਨੂੰ ਤਾਂ ਦਿਲ ਦੀ ਕੋਈ ਪ੍ਰੋਬਲਮ ਨਹੀਂ। ਮੇਰਾ ਮਤਲਬ ਹੈ ਕਿ ਤੁਹਾਨੂੰ ਦਿਲ ਦੀ ਬਿਮਾਰੀ ਨਹੀਂ ਬਲਕਿ ਤੁਹਾਨੂੰ ਮੇਦੇ ਦੀ ਇੱਕ ਬਿਮਾਰੀ ਹੈ ਜਿਹਨੂੰ ਦਰਦ ਫੇਵੇਂ ਮੇਦਾ ਕਹਿੰਦੇ ਨੇ। ਮੇਰੇ ਭਾਈ, ਇਹ ਦਰਦ ਦਿਲ ਦੇ ਨੇੜੇ ਹੁੰਦਾ ਹੈ ਤੇ ਅਕਸਰ ਮਰੀਜ਼ ਇਹ ਵੀ ਸਮਝਦੇ ਨੇ ਕਿ ਉਹਨਾਂ ਨੂੰ ਦਿਲ ਦੀ ਤਕਲੀਫ ਹੈ। ਭਾਈ ਜੀ, ਦਰਦ ਫੇਵੇਂ ਮੇਦਾ ਵੀ ਤਕਲੀਫ ਦੇਣ ਵਾਲੀ ਬਿਮਾਰੀ ਹੈ, ਇਸ ਲਈ ਤੁਸੀਂ ਇਹਦੇ ਇਲਾਜ ਵਿੱਚ ਸੁਸਤੀ ਨਹੀਂ ਕਰਨੀ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਵਾਸਤੇ ਭਾਈ, ਤੁਸੀਂ ਸ਼ੁਕਰ ਕਰੋ ਕਿ ਤੁਹਾਡਾ ਦਿਲ ਬਚ ਗਿਆ, ਹੁਣ ਇਹਦੀ ਹਿਫਾਜ਼ਤ ਹੀ ਕਰਨਾ ਚੰਗਾ ਹੈ। ਸੁਲੇਮਾਨ ਸਾਹਿਬ, ਅਗਲੀ ਈਮੇਲ ਨਿਸਾਰ ਮਹਿਮੂਦ ਹੋਰਾਂ ਸਾਹਿਬ ਦੀ ਹੈ। ਇਹ ਕਹਿੰਦੇ ਨੇ ਕਿ ਮੇਰਾ ਮੇਦਾ ਬਹੁਤ ਹੀ ਖਰਾਬ ਹੋ ਗਿਆ, ਲੂਜ਼ ਮੋਸ਼ਨ ਆਉਂਦੇ ਨੇ, ਢਿੱਡ ਵਿੱਚ ਹਰ ਵੇਲੇ ਦਰਦ ਹੁੰਦਾ ਹੈ ਤੇ ਮੂੰਹ ਪੱਕਿਆ ਰਹਿੰਦਾ ਹੈ, ਭੁੱਖ ਬਿਲਕੁਲ ਨਹੀਂ ਲੱਗਦੀ ਤੇ ਖਾਣਾ ਵੇਖਦੇ ਹੀ ਮਤਲੀ ਜਿਹੀ ਹੁੰਦੀ ਹੈ ਤੇ ਕਈ ਵਾਰੀ ਉਲਟੀ ਵੀ ਹੋ ਜਾਂਦੀ ਹੈ।
4: ਜੀ ਜੀ,
2: ਬਹੁਤ ਪਰੇਸ਼ਾਨ ਆ, ਫੱਕੀ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ, ਕੋਈ ਦਵਾਈ ਪਾਰਸਲ ਕਰ ਦਿਓ।
4: ਨਸਾਰ ਭਾਈ, ਮੈਂ ਹੈਰਾਨ ਆ ਕਿ ਤੁਹਾਨੂੰ ਇੰਨੀ ਖਤਰਨਾਕ ਬਿਮਾਰੀ ਹੈ ਤੇ ਤੁਸੀਂ ਫੱਕੀ ਤੇ ਹੀ ਗੁਜ਼ਾਰਾ ਕਰ ਰਹੇ ਹੋ।
2: ਦੇਖ ਲਓ,
4: ਮੇਰੇ ਭਾਈ, ਤੁਹਾਨੂੰ ਅਲਸਰ ਦੀ ਤਕਲੀਫ ਹੈ ਤੇ ਮੇਰਾ ਖਿਆਲ ਹੈ ਕਿ ਤੁਸੀਂ ਅਜੇ ਤੀਕਰ ਇਹਦਾ ਇਲਾਜ ਨਹੀਂ ਕਰਾਇਆ।
2: ਬਿਲਕੁਲ,
4: ਜਾਂ ਇਲਾਜ ਕਰਾਇਆ ਹੈ ਤੇ ਤੁਹਾਨੂੰ ਡਾਕਟਰ ਨੇ ਬਿਮਾਰੀ ਬਾਰੇ ਦੱਸਿਆ ਹੀ ਨਹੀਂ।
2: ਇੰਝ ਵੀ ਹੁੰਦਾ?
4: ਹਾਂਜੀ। ਮੇਰੇ ਭਾਈ, ਤੁਸੀਂ ਮਿਰਚਾਂ, ਗੋਸ਼ਤ, ਤਲੀਆਂ ਹੋਈਆਂ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਜਦੋਂ ਤੀਕਰ ਆਰਾਮ ਨਹੀਂ ਆਉਂਦਾ ਉਦੋਂ ਤੀਕਰ ਦੁੱਧ, ਦਹੀਂ ਜ਼ਿਆਦਾ ਇਸਤੇਮਾਲ ਕਰੋ। ਨਸਾਰ ਭਾਈ, ਮੇਰੀ ਇਹ ਗੱਲ ਯਾਦ ਰੱਖਣਾ ਕਿ ਤੁਹਾਨੂੰ ਮੁਕੰਮਲ ਇਲਾਜ ਦੀ ਜ਼ਰੂਰਤ ਹੈ, ਇਸ ਲਈ ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਲਸਰ ਦੀ ਤਕਲੀਫ ਬਿਲਕੁਲ ਠੀਕ ਹੋ ਜਾਵੇਗੀ। ਪਰ ਇੱਕ ਗੱਲ ਯਾਦ ਰੱਖਣਾ ਕਿ ਠੀਕ ਹੋਣ ਤੋਂ ਬਾਅਦ ਵੀ ਕੁਝ ਦਿਨਾਂ ਤੱਕ ਪਰਹੇਜ਼ ਜ਼ਰੂਰ ਕਰਨਾ। ਇਨਸ਼ਾਅੱਲਾ ਸੋਨਾ ਰੱਬ ਤੁਹਾਡੇ ਤੇ ਆਪਣਾ ਕਰਮ ਕਰ ਦੇਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਪੜ੍ਹ ਕੇ ਪਤਾ ਚੱਲਿਆ ਹੈ ਕਿ ਕਿੰਨੀਆਂ ਕਿੰਨੀਆਂ ਖਤਰਨਾਕ ਬਿਮਾਰੀਆਂ ਨੇ।
4: ਜੀ ਬਿਲਕੁਲ
2: ਸੁਲੇਮਾਨ ਸਾਹਿਬ, ਕਈ ਵਾਰੀ ਤੇ ਮੈਂ ਖਾਬ ਵਿੱਚ ਵੀ ਬਿਮਾਰੀ ਤੋਂ ਨਾ ਡਰ ਜਾਂਦੀ ਹਾਂ।
4: ਓਹੋ ਸਹਿਮਾ ਜੀ, ਬਿਮਾਰੀ ਤੋਂ ਡਰਨਾ ਹੀ ਚਾਹੀਦਾ ਹੈ ਪਰ ਖੁਆਬ ਵਿੱਚ ਨਹੀਂ, ਜਾਗਦਿਆਂ ਹੋਇਆਂ, ਕਿਉਂਕਿ ਖੁਆਬ ਵਿੱਚ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ, ਉਹਦੇ ਵਾਸਤੇ ਜਾਗਣਾ ਬਹੁਤ ਜ਼ਰੂਰੀ ਹੈ।
2: ਜੀ ਇਹ ਗੱਲ ਤਾਂ ਹੈ। ਸੁਲੇਮਾਨ ਸਾਹਿਬ SMS ਨਵੀਦ ਅਸਗਰ ਹੋਣਾ ਲਿਖੀ ਹੈ
4: ਜੀ ਜੀ
2: ਸੁਲੇਮਾਨ ਸਾਹਿਬ ਇਹਨਾਂ ਨੂੰ ਫੁਲਵੈਰੀ ਦੀ ਤਕਲੀਫ ਹੈ ਇਹਨਾਂ ਨੇ ਦੇਸੀ ਅੰਗਰੇਜ਼ੀ ਸਾਰਾ ਇਲਾਜ ਕਰਵਾਇਆ ਪਰ ਇਹਨਾਂ ਨੂੰ ਫਾਇਦਾ ਨਹੀਂ ਹੋਇਆ
4: ਜੀ ਜੀ
2: ਇਹ ਪੁੱਛਦੇ ਨੇ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਕੋਈ ਇਲਾਜ ਹੋਵੇ ਤੇ ਮਸ਼ਵਰਾ ਦਿਓ
4: ਨਵੀਦ ਭਾਈ ਤਿੱਬੀ ਲਿਹਾਜ਼ ਨਾਲ ਫੁਲਵੈਰੀ ਦੇ ਕਈ ਦਰਜੇ ਨੇ ਤੇ ਜਦੋਂ ਤੱਕ ਮੈਨੂੰ ਇਹ ਨਾ ਪਤਾ ਚੱਲੇ ਕਿ ਬਿਮਾਰੀ ਕਿਸ ਦਰਜੇ ਤੱਕ ਪਹੁੰਚ ਗਈ ਹੈ ਮੈਂ ਤੁਹਾਨੂੰ ਕੀ ਮਸ਼ਵਰਾ ਦੇ ਸਕਦਾ ਵਾਂ ਇਸ ਲਈ ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਮੈਂ ਵੇਖਾਂਗਾ ਕਿ ਤੁਹਾਡੀ ਬਿਮਾਰੀ ਕਿਸ ਦਰਜੇ ਤੇ ਆ ਗਈ ਹੈ ਤੇ ਫੇਰ ਹੀ ਕੋਈ ਮਸ਼ਵਰਾ ਦਿਆਂਗਾ ਇਨਸ਼ਾਅੱਲਾ ਰੱਬ ਖੈਰ ਕਰੇਗਾ
2: ਜੀ ਨਵੀਦ ਭਾਈ ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ ਹੁਣ ਤੁਸੀਂ ਇੱਕ ਵਾਰੀ ਸੁਲੇਮਾਨ ਸਾਹਿਬ ਨੂੰ ਖੁਦ ਆ ਕੇ ਮਿਲ ਲਵੋ ਰੱਬ ਕਰੇਗਾ ਦਵਾਈ ਨਾਲ ਹੀ ਤੁਹਾਨੂੰ ਆਰਾਮ ਆ ਜਾਏਗਾ ਸੁਲੇਮਾਨ ਸਾਹਿਬ ਈਮੇਲ ਰੋਫ ਗੁਲ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੈਨੂੰ ਹਰ 10-15 ਦਿਨਾਂ ਬਾਅਦ ਜਿਸਮ ਤੇ ਫਿੰਸੀਆਂ ਜਾਂ ਫੋੜੇ ਨਿਕਲ ਆਉਂਦੇ ਨੇ ਇਹਦੇ ਇਲਾਵਾ ਸਕਿਨ ਬਹੁਤ ਖਰਾਬ ਹੋ ਗਈ ਹੈ ਤੇ ਖਾਰਿਸ਼ ਲੱਗੀ ਰਹਿੰਦੀ ਹੈ ਮੈਂ ਪੈਨਸਲਿਨ ਦੇ ਟੀਕੇ ਵੀ ਲਵਾਏ ਸਨ ਜਿਹਦੇ ਨਾਲ ਕੁਝ ਫਾਇਦਾ ਹੋਇਆ ਪਰ ਫਿਰ ਉਹੀ ਹਾਲਤ ਹੋ ਜਾਂਦੀ ਹੈ ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰਵਾ ਦਿਓ ਸੁਲੇਮਾਨ ਸਾਹਿਬ ਇਹ ਖਾਰਿਸ਼ ਵੀ ਬੜੀ ਭੈੜੀ ਤਕਲੀਫ ਹੈ ਬੰਦਾ ਖੁਰਕੇ ਤੇ ਫਿਰ ਭੈੜਾ ਲੱਗਦਾ ਤੇ ਜੇ ਨਾ ਖੁਰਕੇ ਤੇ ਫਿਰ ਤੇ ਹਾਲਤ ਹੀ ਖਰਾਬ ਹੋ ਜਾਂਦੀ ਹੈ
4: ਸਹਿਮਾ ਜੀ ਖਾਸ ਤੌਰ ਤੇ ਬੰਦਾ ਜਦੋਂ ਕਿਸੇ ਮਹਿਫਲ 'ਚ ਬੈਠਿਆ ਹੋਵੇ ਤੇ ਉਹ ਪੂਰੀ ਤਰ੍ਹਾਂ ਖੁਰਕ ਵੀ ਨਹੀਂ ਸਕਦਾ ਰੋਫ ਭਾਈ ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਖਾਰਿਸ਼ ਫੋੜੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਹੈ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦੇ ਪੈਦਾ ਹੋ ਜਾਣ ਤੇ ਇਹੋ ਹੀ ਹਾਲਤ ਹੋ ਜਾਂਦੀ ਹੈ ਮੇਰੇ ਭਾਈ ਕੁਝ ਬਿਮਾਰੀਆਂ ਵੀ ਖੂਨ ਵਿੱਚ ਜ਼ਹਿਰੀਲੇ ਅਸਰਾਤ ਪੈਦਾ ਕਰਦੀਆਂ ਨੇ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਇਸ ਗੱਲ ਦੀ ਤਸਦੀਕ ਕੀਤੀ ਜਾਵੇ ਕਿ ਖੂਨ ਵਿੱਚ ਖਰਾਬੀ ਕਿਸ ਵਜ੍ਹਾ ਨਾਲ ਹੋਈ ਹੈ
2: ਹਾਂਜੀ
4: ਮੇਰੇ ਭਾਈ ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਮੈਂ ਪੂਰੀ ਤਸ਼ਖੀਸ ਕਰਨ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂਗਾ ਵੈਸੇ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਤੇ ਫੋੜੇ ਫਿੰਸੀਆਂ ਖਾਰਿਸ਼ ਤੋਂ ਨਿਜਾਤ ਮਿਲ ਜਾਵੇਗੀ
2: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਰਾ ਸਾਜਿਦ ਮਹਿਮੂਦ ਹੋਰਾਂ ਲਿਖੀ ਹੈ
4: ਜੀ ਜੀ
2: ਸੁਲੇਮਾਨ ਸਾਹਿਬ ਇਹਨਾਂ ਦਾ ਮਸਲਾ ਬੜਾ ਹੀ ਗੁੰਝਲਾਂ ਵਾਲਾ ਹੈ ਜਿਵੇਂ ਡੋਰ ਨਹੀਂ ਜੇ ਡੋਰ ਵਿੱਚ ਗੁੰਝਲ ਪੈ ਜਾਂਦੇ ਨੇ ਇੰਜ ਇਹ ਲਿਖਦੇ ਨੇ ਕਿ ਸੁਲੇਮਾਨ ਸਾਹਿਬ ਮੇਰੀ ਸ਼ਾਦੀ ਹੋਣ ਵਾਲੀ ਹੈ ਮਸਲਾ ਇਹ ਵੇ ਕਿ ਮੈਨੂੰ ਹਰ ਵੇਲੇ ਡਰ ਜਿਹਾ ਲੱਗਿਆ ਰਹਿੰਦਾ ਰਾਤ ਨੂੰ ਨੀਂਦਰ ਵੀ ਠੀਕ ਤਰ੍ਹਾਂ ਨਹੀਂ ਆਉਂਦੀ ਦਿਮਾਗ ਵਿੱਚ ਸੋਚਾਂ ਹੀ ਸੋਚਾਂ ਰਹਿੰਦੀਆਂ ਨੇ ਸਿਰ ਵਿੱਚ ਦਰਦ ਤੇ ਥਕਨ ਥਕਨ ਰਹਿੰਦੀ ਹੈ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਮੇਰੇ ਘਰ ਵਾਲੇ ਵੀ ਬਹੁਤ ਪਰੇਸ਼ਾਨ ਨੇ ਸੁਲੇਮਾਨ ਸਾਹਿਬ ਮੈਨੂੰ ਦੱਸੋ ਕਿ ਇਹ ਕੀ ਬਿਮਾਰੀ ਹੈ ਤੇ ਇਹਦਾ ਕੀ ਇਲਾਜ ਹੋਵੇਗਾ
4: ਜੀ ਮੈਂ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਸਾਜਿਦ ਬੇਟਾ ਕੋਈ ਗੱਲ ਨਹੀਂ ਇਹੋ ਜਿਹੇ ਮਸਲੇ ਤੇ ਸਾਡੇ ਕੋਲ ਆਉਂਦੇ ਹੀ ਰਹਿੰਦੇ ਨੇ ਬੇਟਾ ਜੀ ਮੇਰਾ ਅੰਦਾਜ਼ਾ ਹੈ ਤੁਹਾਨੂੰ ਅਸਾਬੀ ਕਮਜ਼ੋਰੀ ਦਾ ਮਸਲਾ ਹੈ ਇਹੋ ਹੀ ਮਸਲਾ ਤੁਹਾਡੇ ਦਿਮਾਗ ਤੇ ਤਾਰੀ ਹੋ ਗਿਆ ਹੈ
2: ਬਿਲਕੁਲ
4: ਜਿਹਦੀ ਵਜ੍ਹਾ ਨਾਲ ਤੁਸੀਂ ਹਰ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਰਹਿੰਦੇ ਹੋ ਬੇਟਾ ਜੀ ਇਹ ਬਹੁਤ ਹੀ ਫਿਕਰਮੰਦੀ ਦੀ ਗੱਲ ਹੈ ਕਿਉਂਕਿ ਵੱਧਦੇ ਟਾਈਮ ਇਹੋ ਜਿਹੀਆਂ ਬਿਮਾਰੀਆਂ ਬੰਦੇ ਨੂੰ ਜ਼ਿਹਨੀ ਮਰੀਜ਼ ਬਣਾ ਦਿੰਦੀਆਂ ਨੇ ਇਸ ਲਈ ਇਹਨਾਂ ਦੀ ਫੌਰੀ ਰੋਕਥਾਮ ਬਹੁਤ ਹੀ ਜ਼ਰੂਰੀ ਹੈ ਬੇਟਾ ਜੀ ਮੇਰਾ ਮਸ਼ਵਰਾ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾ ਸਕੇ ਤੁਸੀਂ ਰੱਬ ਤੇ ਭਰੋਸਾ ਰੱਖੋ ਮੈਨੂੰ ਰੱਬ ਦੀ ਜ਼ਾਤ ਤੇ ਉਮੀਦ ਹੈ ਕਿ ਸੋਹਣਾ ਰੱਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਏਗਾ
2: ਇਨਸ਼ਾਅੱਲਾ ਤਾਲਾ ਜੀ ਸਾਜਿਦ ਭਾਈ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਹੁਣ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ ਤੁਹਾਡੀ ਬੜੀ ਬੜੀ ਮਿਹਰਬਾਨੀ
4: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੰਦੇ ਹੋ ਤੇ ਇਹਦੇ ਨਾਲ ਤਿੱਬੀ ਮਸ਼ਵਰੇ ਵਿੱਚ ਮੇਰਾ ਹੱਥ ਵੀ ਬਣਾਉਂਦੇ ਹੋ
2: ਸੁਲੇਮਾਨ ਸਾਹਿਬ ਅੱਗੋਂ ਤਾਂ ਮੈਂ ਬੋਲਿਆ ਨਹੀਂ ਕਰਨਾ ਸੋਹਣੇ ਭੈਣ ਭਰਾਓ ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ
3: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com
2: ਸੋਹਣੀ ਭੈਣ ਭਰਾਓ ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਜਾ ਸਕਦੇ ਹੋ ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਰੱਬ ਰਾਖਾ।
0: there's music, and then there's magic. One Above, FM 101.
5: सुनते रहिए FM 101 101 101.

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, प्रोफेसर सुलेमान दे तिब्बी मशवरे लेके तुहाडी मेजबान तुहाडी पैन साइमा तुहाडी खिदमत विच हाजिर है। पैन प्राओ, मैनू पता है कि तुसी मैनू बड़ी बेकरारी नाल उड़ीक रहे हुंदे हो, क्योंकि मैं तुहाडी मुलाकात मुल्क दे बहुत ही मशहूर ते अपने फन विच बहुत ही सियाने तबीब जनाब प्रोफेसर सुलेमान साहब नाल करवानी आ। ਸੋਹਣੇ ਭੈਣ ਭਰਾ, ਹਮੇਸ਼ਾ ਵਾਂਗੂ ਮੈਂ ਅੱਜ ਵੀ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਜ਼ਰੂਰ ਕਰਵਾਵਾਂਗੀ, ਪਰ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਆਪਣਾ ਪਤਾ ਲਿਖਵਾਵਾਂਗੀ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-37-27-2-7-1-6-0। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਤੁਸੀਂ ਸੁਣਿਆ ਹੋਵੇਗਾ ਕਿ ਥਾ ਜਿਸ ਕਾ ਇੰਤਜ਼ਾਰ ਵੋ ਸ਼ਾਹਕਾਰ ਆ ਗਿਆ। ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਅਤੇ ਮਿਲਨੇ ਹਾਂ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਹੁਣ ਤੁਸੀਂ ਦੱਸੋ ਕਿ ਕੀ ਕਵਾਂ, ਖੁਸ਼ ਆਮਦੀਦ ਜੀ ਆਇਆਂ ਨੂੰ ਕਿ ਵੈਲਕਮ।
3: ਸਹਿਮਾ ਜੀ, ਤੁਸੀਂ ਭਾਵੇਂ ਕੁਝ ਵੀ ਨਾ ਆਖੋ, ਕਿਉਂਕਿ ਮੈਂ ਹੁਣ ਪ੍ਰੋਗਰਾਮ ਵਿੱਚ ਆ ਹੀ ਗਿਆ ਅਤੇ ਆਪਣੇ ਭੈਣ ਭਰਾਵਾਂ ਦੀ ਖਿਦਮਤ ਕਰਕੇ ਜਾਵਾਂਗਾ
2: ਜੀ। ਅਤੇ ਫਿਰ ਮੈਂ ਇਹੀ ਕਹਾਂਗੀ ਕਿ ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਸੁਲੇਮਾਨ ਸਾਹਿਬ, ਮੈਨੂੰ ਈਮੇਲਸ ਅਤੇ SMS ਪੜ੍ਹ ਪੜ੍ਹ ਅੰਦਾਜ਼ਾ ਹੋ ਗਿਆ ਹੈ ਕਿ ਤੁਹਾਡੇ ਕੋਲ ਵਿਗੜੀਆਂ ਤਿਗੜੀਆਂ ਬਿਮਾਰੀਆਂ ਦੇ ਕੇਸਿਸ ਜ਼ਿਆਦਾ ਆਉਂਦੇ ਨੇ।
3: ਅੱਛਾ
2: ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਡੰਡਾ ਪੀਰ ਵਿਗੜੇ ਤਿਗੜਿਆਂ ਦਾ, ਠੀਕ ਹੈ। ਅਤੇ ਸੁਲੇਮਾਨ ਸਾਹਿਬ, ਤੁਹਾਡੇ ਕੋਲ ਵਿਗੜੀਆਂ ਤਿਗੜੀਆਂ ਬਿਮਾਰੀਆਂ ਵਾਸਤੇ ਕਿਹੜਾ ਡੰਡਾ ਹੈ ਜਿਹਦੇ ਨਾਲ ਇਹ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ?
3: ਸਹਿਮਾ ਜੀ, ਤੁਹਾਨੂੰ ਤੇ ਅਦੀਬ ਜਾਂ ਰਾਈਟਰ ਹੋਣਾ ਚਾਹੀਦਾ ਸੀ, ਕਿਆ ਖੂਬ ਮਿਸਾਲ ਬੋਲੀ ਹੈ।
2: ਬੜੀ ਮਿਹਰਬਾਨੀ, ਬੜੀ ਮਿਹਰਬਾਨੀ,
3: ਬਿਲਕੁਲ ਮੌਕੇ ਦੇ ਮੁਤਾਬਿਕ। ਸਹਿਮਾ ਜੀ, ਵਿਗੜੀਆਂ ਤਿਗੜੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਹੈ, ਉਹ ਹੈ ਕਿ ਮੁਕੰਮਲ ਤਸ਼ਖੀਸ, ਅੱਛੀ ਦਵਾਈ ਅਤੇ ਬੁਨਿਆਦੀ ਬਿਮਾਰੀ ਦਾ ਖੋਜ। ਜਦੋਂ ਇਹ ਚੀਜ਼ਾਂ ਹੋਣਗੀਆਂ ਤਾਂ ਪੁਰਾਣੀ ਤੋਂ ਪੁਰਾਣੀ ਅਤੇ ਵਿਗੜੀ ਤੋਂ ਵਿਗੜੀ ਬਿਮਾਰੀ ਥੋੜ੍ਹੇ ਅਰਸੇ ਵਿੱਚ ਹੀ ਠੀਕ ਹੋ ਜਾਵੇਗੀ।
2: ਜੀ ਬਿਲਕੁਲ ਠੀਕ। ਸੁਲੇਮਾਨ ਸਾਹਿਬ, ਈਮੇਲ ਵੀ ਬਹੁਤ ਵਿਗੜੀ ਹੋਈ ਹੈ। ਮੇਰਾ ਮਤਲਬ ਹੈ ਕਿ ਬਿਮਾਰੀ ਵਿਗੜੀ ਹੋਈ ਹੈ। ਸੁਲੇਮਾਨ ਸਾਹਿਬ, ਸਾਜਿਦ ਬਸ਼ੀਰ ਸਾਹਿਬ ਲਿਖਦੇ ਨੇ ਕਿ ਜਨਾਬ, ਮੈਂ ਬਹੁਤ ਸਮਾਰਟ ਅਤੇ ਹੈਂਡਸਮ ਮਰੀਜ਼ ਹਾਂ। ਇਹ ਕਹਿੰਦੇ ਨੇ ਕਿ ਮੈਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਕਰ ਸਕਦਾ ਕਿ ਇੰਨਾ ਹੈਂਡਸਮ ਸਮਾਰਟ ਬੰਦਾ ਅੰਦਰੋਂ ਬਿਲਕੁਲ ਖਾਲੀ ਹੈ। ਸੁਲੇਮਾਨ ਸਾਹਿਬ, ਮੇਰੀ ਪਰੇਸ਼ਾਨੀ ਨੂੰ ਤੁਸੀਂ ਮੇਰੀ ਤਹਿਰੀਰ ਤੋਂ ਸਮਝ ਗਏ ਹੋਵੋਗੇ, ਮਜ਼ੀਦ ਮੈਂ ਕੀ ਲਿਖਾਂ?
3: ਸਾਜਿਦ ਭਾਈ, ਮੈਂ ਤਾਂ ਤੁਹਾਡੀ ਬਿਮਾਰੀ ਦੀ ਤਹਿ ਤੱਕ ਹੀ ਪਹੁੰਚ ਗਿਆ ਵਾਂ, ਕਿਉਂਕਿ ਮੇਰੇ ਕੋਲ ਤਾਂ ਇਹੋ ਜਿਹੇ ਸਮਾਰਟ ਅਤੇ ਹੈਂਡਸਮ ਮਰੀਜ਼ ਆਉਂਦੇ ਹੀ ਰਹਿੰਦੇ ਨੇ। ਪਰ ਸੋਹਣੇ ਰੱਬ ਦੀ ਮਿਹਰਬਾਨੀ ਹੈ ਕਿ ਸੋਹਣਾ ਰੱਬ ਉਹਨਾਂ ਨੂੰ ਅੰਦਰੋਂ ਵੀ ਸਮਾਰਟ ਅਤੇ ਹੈਂਡਸਮ ਬਣਾ ਦਿੰਦਾ ਹੈ। ਸਾਜਿਦ ਭਾਈ, ਮੈਂ ਤੁਹਾਡੀ ਪਰੇਸ਼ਾਨੀ, ਤੁਹਾਡੇ ਜਜ਼ਬਾਤ ਅਤੇ ਤੁਹਾਡੀ ਕੈਫੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਵਾਂ, ਪਰ ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਸਾਰੀ ਮੁਸ਼ਕਲ, ਸਾਰੀ ਪਰੇਸ਼ਾਨੀ ਅਤੇ ਸਾਰੇ ਦੁੱਖ ਦੂਰ ਹੋ ਜਾਣਗੇ। ਪਰ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਅਤੇ ਫਿਰ ਤੁਹਾਡਾ ਇਲਾਜ ਹੋਵੇਗਾ, ਅਤੇ ਸੋਹਣੇ ਰੱਬ ਦੇ ਕਰਮ ਨਾਲ ਤੁਸੀਂ ਆਪਣੇ ਆਪ 'ਤੇ ਫਖਰ ਕਰੋਗੇ। ਲੇਕਿਨ ਮੈਂ ਇੱਥੇ ਇੱਕ ਗੱਲ ਹੋਰ ਕਹਾਂਗਾ ਕਿ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਮਰੀਜ਼ ਨੇ, ਇਨਸ਼ਾਅੱਲਾ ਬਿਲਕੁਲ ਨਾ ਘਬਰਾਂ, ਸਾਡੇ ਜੜੀ ਬੂਟੀਆਂ ਵਿੱਚ ਇਹਦਾ ਕਾਮਯਾਬ, ਮੁਕੰਮਲ ਅਤੇ ਮੁਸਤਕਿਲ ਇਲਾਜ ਮੌਜੂਦ ਹੈ, ਔਰ ਇਨਸ਼ਾਅੱਲਾ ਅਸੀਂ ਇਸ ਚੀਜ਼ ਦੇ ਐਕਸਪਰਟ ਹਾਂ। ਇੱਕ ਦਫ਼ਾ ਇਲਾਜ ਕਰ ਦਈਏ ਅਤੇ 60 ਸਾਲ ਦੀ ਉਮਰ ਤੱਕ ਫਿਰ ਦੁਬਾਰਾ ਇਸ ਚੀਜ਼ ਦੀ, ਇਸ ਮਰਜ਼ ਦੀ ਦੁਬਾਰਾ ਜਿਹੜੀ ਹੈ ਨਾ, ਹਾਜਤ ਨਹੀਂ ਹੁੰਦੀ।
2: ਸੁਲੇਮਾਨ ਸਾਹਿਬ, ਹੈਂਡਸਮ ਮਰੀਜ਼ ਦੇ ਵਾਲੇ ਨਾਲ ਇਹ ਮਿਸਾਲ ਤਾਂ ਮੈਨੂੰ ਸੱਚੀ ਲੱਗਦੀ ਹੈ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
3: ਜੀ ਬਿਲਕੁਲ, ਜਿਵੇਂ ਹਰ ਕੱਦਾਵਰ ਅਤੇ ਮੋਟਾ ਦਰਖਤ ਮਜ਼ਬੂਤ ਨਹੀਂ ਹੁੰਦਾ, ਉਹ ਅੰਦਰੋਂ ਖਾਲੀ ਵੀ ਹੋ ਸਕਦਾ।
2: ਜੀ ਬਿਲਕੁਲ ਠੀਕ ਫਰਮਾਇਆ ਤੁਸੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਆਸ਼ਿਕ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਤੁਹਾਡਾ ਦੀਵਾਨਾ ਹੀ ਹੋ ਗਿਆ ਵਾਂ, ਤੁਹਾਡੀ ਦਵਾਈ ਨਾਲ ਮੈਨੂੰ ਇੰਨਾ ਆਰਾਮ ਹੋਇਆ ਹੈ ਕਿ ਮੈਂ ਦੱਸ ਨਹੀਂ ਸਕਦਾ, ਮੈਂ ਹਰ ਕਿਸੇ ਨੂੰ ਤੁਹਾਡਾ ਪਤਾ ਦੱਸਣਾ ਵਾਂ। ਸੁਲੇਮਾਨ ਸਾਹਿਬ, ਹੁਣ ਤਾਂ ਲੱਗਦਾ ਹੀ ਨਹੀਂ ਕਿ ਮੈਨੂੰ ਕਦੀ ਕਮਜ਼ੋਰੀ ਸੀ, ਜਿਸਮ ਇੰਜ ਹੋ ਗਿਆ ਜਿਵੇਂ ਚੁਸਤੀ ਭਰ ਗਈ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਆਮੀਨ।
3: ਆਸ਼ਿਕ ਭਾਈ, ਮੇਰੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੋਹਣੇ ਰੱਬ ਨੇ ਤੁਹਾਨੂੰ ਸਿਹਤ ਬਖਸ਼ੀ। ਮੇਰੀ ਦੁਆ ਹੈ ਕਿ ਸੋਹਣਾ ਰੱਬ ਇੰਜ ਹੀ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਏ,
2: ਆਮੀਨ।
3: ਆਸ਼ਿਕ ਭਾਈ, ਜਿਹੜੀ ਇਹ ਅਹਤਿਆਤ ਮੈਂ ਦੱਸੀ ਸੀ, ਤੁਸੀਂ ਕੁਝ ਦਿਨ ਹੋਰ ਅਹਤਿਆਤ ਜ਼ਰੂਰ ਕਰਨਾ ਤਾਂ ਕਿ ਫਿਰ ਕੋਈ ਪ੍ਰੋਬਲਮ ਨਾ ਹੋ ਜਾਵੇ, ਤੇ ਰੱਬ ਨਾ ਕਰੇ ਜੇ ਕੋਈ ਮਸਲਾ ਹੋਵੇ ਤੇ ਮੈਂ ਹਾਜ਼ਰ ਹਾਂ।
2: ਸੁਲੇਮਾਨ ਸਾਹਿਬ ਪੜ੍ਹਨੀ ਆ ਇਹ ਈਮੇਲ ਜਿਹੜੀ ਮੁਬੀਨ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਅਕਸਰ ਲੂਜ਼ ਮੋਸ਼ਨ ਆਉਂਦੇ ਨੇ ਤੇ ਪੇਟ ਵਿੱਚ ਹੌਲਾ ਹੌਲਾ ਦਰਦ ਵੀ ਰਹਿੰਦਾ। ਖਾਣਾ ਖਾਣ ਤੋਂ ਫੌਰਨ ਬਾਅਦ ਤੇ ਲੂਜ਼ ਮੋਸ਼ਨ ਜ਼ਰੂਰ ਆਉਂਦਾ। ਜਿਸਮ ਵਿੱਚ ਕਮਜ਼ੋਰੀ ਹੋ ਗਈ ਹੈ। ਮੈਂ ਬਾਕਾਇਦਗੀ ਨਾਲ ਛਿਲਕਾ ਇਸਤੇਮਾਲ ਕਰਨਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ।
3: ਮੁਬੀਨ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ ਜ਼ੁਫੇ ਅਮਵਾ ਦੀ ਤਕਲੀਫ ਹੈ, ਯਾਨੀ ਆਂਦਰਾਂ ਵਿੱਚ ਨੁਕਸ ਹੋ ਗਿਆ ਹੈ ਜਿਹਦੀ ਵਜ੍ਹਾ ਨਾਲ ਇਹ ਸਾਰੀ ਪ੍ਰੋਬਲਮ ਹੈ। ਮੇਰੇ ਭਾਈ, ਤੁਸੀਂ ਮਿਰਚ ਮਸਾਲੇਦਾਰ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡਦੇ ਹੋ ਅਤੇ ਜਦੋਂ ਤੀਕਰ ਆਰਾਮ ਨਹੀਂ ਆਉਂਦਾ ਉਦੋਂ ਤੀਕਰ ਚੌਲ, ਖਿਚੜੀ, ਦਲੀਆ, ਸਾਗੂਦਾਨਾ, ਡੱਬਰ ਰੋਟੀ ਅਤੇ ਦੂਜੀਆਂ ਜ਼ੂਦ ਅਦਮ ਚੀਜ਼ਾਂ ਇਸਤੇਮਾਲ ਕਰੋ। ਅਤੇ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ। ਜੀ ਮੁਬੀਨ ਭਾਈ, ਹੁਣ ਤੁਸੀਂ ਬਿਲਕੁਲ ਫਿਕਰ ਨਾ ਕਰੋ ਅਤੇ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲੋ ਤਾਂ ਕਿ ਇਲਾਜ ਸ਼ੁਰੂ ਹੋਵੇ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਵੇ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760। ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ SMS ਅਯਾਜ਼ ਮਹਿਮੂਦ ਹੋਰਾਂ ਨੇ ਲਿਖੀ ਹੈ। ਇਹ ਕਹਿੰਦੇ ਨੇ, ਮੇਰੀ ਖੱਬੀ ਅੱਖ ਬਹੁਤ ਫੜਕਦੀ ਹੈ ਤੇ ਅੱਧੇ ਸਿਰ ਵਿੱਚ ਦਰਦ ਵੀ ਹੁੰਦਾ। ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਮੈਂ ਤੇ ਗੋਲੀਆਂ ਖਾ ਖਾ ਕੇ ਤੰਗ ਆ ਗਿਆ ਵਾਂ, ਨਾ ਤੇ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ ਤੇ ਨਾ ਹੀ ਅੱਧੇ ਸਿਰ ਦਾ ਦਰਦ। ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਤੇ ਸਿਰ ਵਿੱਚ ਦਰਦ ਹੁੰਦਾ ਹੀ ਹੈ ਨਾ, ਇਹ ਕੋਈ ਖਤਰੇ ਵਾਲੀ ਗੱਲ ਤੇ ਨਹੀਂ?
3: ਸਹਿਮਾ ਜੀ, ਬਲੱਡ ਪ੍ਰੈਸ਼ਰ ਨਾਲ ਅੱਧੇ ਸਿਰ ਵਿੱਚ ਦਰਦ ਨਹੀਂ ਹੁੰਦਾ, ਇਹ ਵੱਖਰੀ ਬਿਮਾਰੀ ਹੈ ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ।
2: ਹਾਏ ਅੱਲਾ, ਮੈਨੂੰ ਤਾਂ ਪਤਾ ਹੀ ਨਹੀਂ।
3: ਤੇ ਹੁਣ ਮੈਂ ਦੱਸ ਦਿੱਤਾ ਨਾ ਤੁਹਾਨੂੰ ਜ਼ਿਹਨ 'ਚ ਰੱਖਣਾ, ਜਿਹੜੀ ਦਿਮਾਗੀ ਕਮਜ਼ੋਰੀ ਨਾਲ ਹੁੰਦੀ ਹੈ। ਅਯਾਜ਼ ਭਾਈ, ਤੁਸੀਂ ਨਮਕ, ਚਕਨਾਈ ਅਤੇ ਹਰ ਕਿਸਮ ਦੀਆਂ ਖੱਟੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ ਤਾਂ ਕਿ ਅਸਾਬੀ ਨਿਜ਼ਾਮ ਠੀਕ ਰਹੇ। ਅਯਾਜ਼ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਜਿਸਮਾਨੀ ਕੈਫੀਅਤ ਅਤੇ ਸਾਰੀ ਕੇਸ ਹਿਸਟਰੀ ਨੂੰ ਵੇਖ ਕੇ ਤੁਹਾਡੇ ਲਈ ਕੋਈ ਬਿਹਤਰੀਨ ਜਿਹੀ ਦਵਾਈ ਲਿਖ ਦਿਆਂਗਾ, ਜਿਹਦੇ ਨਾਲ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਨਾਰਮਲ ਰਹੇਗਾ ਅਤੇ ਦਰਦ ਸ਼ਕੀਕਾ ਵੀ ਠੀਕ ਹੋ ਜਾਵੇਗਾ, ਕਿਉਂਕਿ ਬਲੱਡ ਪ੍ਰੈਸ਼ਰ ਅਤੇ ਦਰਦ ਸ਼ਕੀਕਾ ਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਤਿੱਬ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਵੀ ਜਿਹੜੀ ਇਤਸ਼ਾਮ ਭੱਟੀ ਹੋਰਾਂ ਲਿਖੀ ਹੈ।
3: ਜੀ ਜੀ
2: ਸੁਲੇਮਾਨ ਸਾਹਿਬ, ਇਹਨਾਂ ਦੇ ਭਾਈ ਨੂੰ ਹੈਪੇਟਾਈਟਿਸ ਹੈ, ਇਹਨਾਂ ਨੇ ਇਲਾਜ ਵੀ ਕਰਵਾਇਆ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ। ਇਹ ਪੁੱਛਦੇ ਨੇ ਕਿ ਦੇਸੀ ਦਵਾਈਆਂ ਨਾਲ ਹੈਪੇਟਾਈਟਿਸ ਠੀਕ ਹੋ ਸਕਦਾ ਕਿ ਨਹੀਂ। ਇਹ ਕਹਿੰਦੇ ਨੇ ਕਿ ਕੋਈ ਦਵਾਈ ਪਾਰਸਲ ਕਰ ਦਿਓ।
3: ਇਤਸ਼ਾਮ ਭਾਈ, ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਬਿਲਕੁਲ ਕਾਬਲੇ ਇਲਾਜ ਬਿਮਾਰੀ ਹੈ ਤੇ ਇਹ ਗੱਲ ਵੀ ਕਾਬਲੇ ਜ਼ਿਕਰ ਹੈ ਕਿ ਦੂਸਰੇ ਇਲਾਜ ਦੇ ਮੁਕਾਬਲੇ ਵਿੱਚ ਸਾਡਾ ਇਲਾਜ ਸਸਤਾ ਵੀ ਹੈ, ਇਸ ਲਈ ਹਰ ਮਰੀਜ਼ ਇਹ ਇਲਾਜ ਕਰਾ ਸਕਦਾ ਹੈ। ਮੇਰੇ ਭਾਈ, ਤੁਸੀਂ ਫਿਕਰਮੰਦ ਨਾ ਹੋਵੋ ਅਤੇ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ, ਮੈਂ ਉਹਨਾਂ ਨੂੰ ਚੈੱਕ ਕਰਕੇ ਦਵਾਈ ਲਿਖਾਂਗਾ ਅਤੇ ਇਲਾਜ ਤੋਂ ਬਾਅਦ ਤੁਸੀਂ ਉਹਨਾਂ ਦਾ ਲੀਵਰ ਟੈਸਟ ਕਰਾਉਣਾ, ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਦੇਸੀ ਇਲਾਜ ਨਾਲ ਆਰਾਮ ਹੋਇਆ ਹੈ ਕਿ ਨਹੀਂ। ਇਨਸ਼ਾਅੱਲਾ ਮੁਕੰਮਲ ਆਰਾਮ ਆ ਜਾਏਗਾ ਕਿਉਂਕਿ ਹੈਪੇਟਾਈਟਿਸ ਦਾ ਮੁਕੰਮਲ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ ਜਨਾਬ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਭਰਾ ਯਾਸਰ ਅਲੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਲਿਖਦੇ ਨੇ ਕਿ ਮੇਰੀ ਵਾਲਦਾ ਨੂੰ ਸ਼ੂਗਰ ਦੀ ਤਕਲੀਫ ਹੈ।
3: ਅੱਛਾ ਜੀ।
2: ਉਹ ਪਰਹੇਜ਼ ਬਿਲਕੁਲ ਨਹੀਂ ਕਰਦੇ ਪਰ ਦਵਾਈ ਪਾਬੰਦੀ ਨਾਲ ਲੈਂਦੇ ਨੇ।
3: ਠੀਕ।
2: ਕੁਝ ਦਿਨਾਂ ਤੋਂ ਉਹਨਾਂ ਨੂੰ ਖਾਰਿਸ਼ ਦੀ ਤਕਲੀਫ ਹੋ ਗਈ ਹੈ। ਜਿੱਥੇ ਖਾਰਿਸ਼ ਹੁੰਦੀ ਹੈ ਉੱਥੇ ਹੀ ਫਿੰਸੀ ਬਣ ਜਾਂਦੀ ਹੈ।
3: ਜੀ।
2: ਬੜੀ ਪਰੇਸ਼ਾਨੀ ਹੈ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਸ਼ੂਗਰ ਤੇ ਖਾਰਿਸ਼ ਦੋਵੇਂ ਦੂਰ ਹੋ ਜਾਣ।
3: ਅੱਛਾ।
2: ਸੁਲੇਮਾਨ ਸਾਹਿਬ, ਪਰਹੇਜ਼ ਤੇ ਮੈਂ ਵੀ ਨਹੀਂ ਕਰ ਸਕਦੀ ਭਾਵੇਂ ਜੋ ਮਰਜ਼ੀ ਹੋ ਜਾਣ।
3: ਸਹਿਮਾ ਜੀ, ਰੱਬ ਤੋਂ ਖੈਰ ਮੰਗੋ, ਜਦੋਂ ਸਿਹਤ ਖਰਾਬ ਹੋ ਜਾਵੇ ਤੇ ਪਰਹੇਜ਼ ਕੀ ਬੰਦਾ ਹਰ ਚੀਜ਼ ਨੂੰ ਛੱਡ ਦਿੰਦਾ ਹੈ।
2: ਇਹ ਤੇ ਗੱਲ ਹੈ।
3: ਇਸ ਲਈ ਦਵਾਈ ਤੇ ਪਰਹੇਜ਼ ਦੋਵਾਂ ਤੇ ਅਮਲ ਜ਼ਰੂਰੀ ਹੈ। ਯਾਸਰ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇੱਕ ਗੱਲ ਯਾਦ ਰੱਖੋ ਕਿ ਪਰਹੇਜ਼ ਦੇ ਬਗੈਰ ਤੇ ਦਵਾਈ ਵੀ ਅਸਰ ਨਹੀਂ ਕਰਦੀ, ਲਿਹਾਜ਼ਾ ਆਪਣੀ ਵਾਲਦਾ ਨੂੰ ਪਰਹੇਜ਼ ਜ਼ਰੂਰ ਕਰਾਓ। ਭਾਈ ਜੀ, ਸ਼ੂਗਰ ਦੇ ਨਾਲ ਖਾਰਿਸ਼ ਜਾਂ ਫੋੜੇ ਫਿੰਸੀ ਦਾ ਹੋਣਾ ਬਹੁਤ ਹੀ ਖਤਰਨਾਕ ਗੱਲ ਹੈ, ਜਿਹਦਾ ਫੌਰੀ ਇਲਾਜ ਬਹੁਤ ਹੀ ਜ਼ਰੂਰੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਲਦਾ ਸਾਹਿਬ ਨੂੰ ਦਵਾਖਾਨੇ 'ਤੇ ਲਿਆਓ, ਮੈਂ ਸਕਿਨ ਦੀ ਹਾਲਤ ਵੇਖ ਕੇ ਹੀ ਕੋਈ ਦਵਾਈ ਲਿਖਾਂਗਾ। ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਹਾਂਗਾ ਕਿ ਭਾਈ ਜੀ ਪਰੇਸ਼ਾਨ ਨਾ ਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਸ਼ੂਗਰ ਵੀ ਨਾਰਮਲ ਹੋ ਜਾਵੇਗੀ ਅਤੇ ਖਾਰਿਸ਼ ਫਿੰਸੀਆਂ ਤੋਂ ਵੀ ਨਜਾਤ ਮਿਲ ਜਾਵੇਗੀ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਸ਼ਮ ਜਾਵੇਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ 1 ਸਾਲ ਤੋਂ ਜੋੜਾਂ ਦੇ ਦਰਦ ਦੀ ਤਕਲੀਫ ਹੈ। ਗੋਲੀਆਂ ਖਾਂਦਾ ਰਹਾਂ ਤੇ ਆਰਾਮ ਰਹਿੰਦਾ, ਗੋਲੀਆਂ ਛੱਡ ਦਵਾਂ ਤੇ ਇੰਨੀ ਕੁ ਦਰਦ ਹੁੰਦੀ ਹੈ ਕਿ ਟੁਰਨਾ ਫਿਰਨਾ ਮੁਸ਼ਕਿਲ ਹੋ ਜਾਂਦਾ। ਗੋਡੇ ਤੇ ਬਹੁਤ ਹੀ ਦਰਦ ਕਰਦੇ ਨੇ, ਕੋਈ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਹਾਸ਼ਮ ਭਾਈ, ਜੋੜਾਂ ਦੇ ਦਰਦ ਦੇ ਕਈ ਸਬਬ ਨੇ ਤੇ ਜਦੋਂ ਤੀਕਰ ਅਸਲ ਸਬਬ ਦਾ ਇਲਮ ਨਾ ਹੋਵੇ ਇਲਾਜ ਨਹੀਂ ਹੋ ਸਕਦਾ।
2: ਬਿਲਕੁਲ,
3: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਸ਼ਖੀਸ ਤੋਂ ਬਾਅਦ ਇਲਾਜ ਕੀਤਾ ਜਾਵੇ। ਤੁਸੀਂ ਬੇਫਿਕਰ ਹੋ ਜਾਓ, ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਂਦੀ ਹੈ।
2: ਸੁਲੇਮਾਨ ਸਾਹਿਬ, ਈਮੇਲਸ ਤੇ SMS ਪੜ੍ਹ ਰਹੀ ਹਾਂ, ਮੇਰਾ ਤੇ ਗਲਾ ਵੀ ਖੁਸ਼ਕ ਹੋ ਗਿਆ।
3: ਕੋਈ ਗੱਲ ਨਹੀਂ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਖਮੀਰਾ ਖਾ ਲੈਣਾ, ਇਨਸ਼ਾਅੱਲਾ ਗਲਾ ਠੀਕ ਹੋ ਜਾਵੇਗਾ।
2: ਇਹ ਡੀਲ ਠੀਕ ਰਹੀ ਹੈ, ਖਮੀਰਾ ਤਾਂ ਮੈਨੂੰ ਵੀ ਬਹੁਤ ਪਸੰਦ ਹੈ। ਸੁਲੇਮਾਨ ਸਾਹਿਬ, ਇਹ ਈਮੇਲ ਸ਼ਕੀਲ ਕੁਰੈਸ਼ੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਵਾਸੀਰ ਦੀ ਤਕਲੀਫ ਹੈ, ਮੈਂ ਟੀਕੇ ਵੀ ਲਵਾਏ ਸਨ ਤੇ ਦਵਾਈਆਂ ਵੀ ਖਾਧੀਆਂ ਪਰ ਫਾਇਦਾ ਨਹੀਂ ਹੋਇਆ। ਰੱਬ ਦਾ ਸ਼ੁਕਰ ਹੈ ਕਿ ਮੌਕੇ ਨਹੀਂ ਬਣੇ, ਪਰ ਤਕਲੀਫ ਬਹੁਤ ਜ਼ਿਆਦਾ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਦੇਸੀ ਦਵਾਈ ਨਾਲ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮਿਹਰਬਾਨੀ ਕਰਕੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਬਵਾਸੀਰ ਦੂਰ ਹੋ ਜਾਵੇ।
3: ਸ਼ਕੀਲ ਭਾਈ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਦੋਨੋਂ ਕਿਸਮ ਦੀ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਵੀ ਬੇਫਿਕਰ ਹੋ ਜਾਓ, ਕਿਉਂਕਿ ਅੱਲਾ ਦੀ ਮਿਹਰਬਾਨੀ ਨਾਲ ਜਦੋਂ ਮੌਕਿਆਂ ਵਾਲੀ ਬਵਾਸੀਰ ਦਾ ਇਲਾਜ ਹੋ ਸਕਦਾ ਹੈ ਤੇ ਸਾਦੀ ਬਵਾਸੀਰ ਕਿਉਂ ਨਹੀਂ ਠੀਕ ਹੋਵੇਗੀ।
2: ਹਾਂਜੀ
3: ਮੇਰੇ ਭਾਈ, ਤੁਸੀਂ ਮਿਰਚ ਮਸਾਲਿਆਂ ਵਾਲੀ ਚੀਜ਼ਾਂ ਤੇ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ ਤੇ ਜਦੋਂ ਤੀਕਰ ਠੀਕ ਨਹੀਂ ਹੁੰਦੇ ਤੁਸੀਂ ਬਿਲਕੁਲ ਸਾਦੀ ਗਜ਼ਾ ਖਾਓ ਤਾਂ ਕਿ ਜਲਦੀ ਆਰਾਮ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਜਾਓ, ਮੈਂ ਕੁਝ ਗੱਲਾਂ ਹੋਰ ਵੀ ਪੁੱਛਣੀਆਂ ਚਾਹਾਂਗਾ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਉਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਹੋਵੇਗਾ ਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਸ਼ਕੀਲ ਭਾਈ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਤੁਸੀਂ ਫਿਕਰ ਨਾ ਕਰੋ ਤੇ ਇਲਾਜ ਕਰਵਾਓ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ, ਇਹ ਈਮੇਲ ਜਿਹੜੀ ਨਦੀਮ ਅਫਜ਼ਲ ਸਾਹਿਬ ਨੇ ਲਿਖੀ ਹੈ।
3: ਜੀ ਜੀ
2: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਵੀ ਕੁਝ ਪੇਚੀਦਾ ਹੈ।
3: ਅੱਛਾ,
2: ਇਹ ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ, ਮੈਨੂੰ 4 ਮਹੀਨੇ ਪਹਿਲੇ ਯੂਰਨ ਵਿੱਚ ਚਲਣ ਤੇ ਪਸ ਦੀ ਤਕਲੀਫ ਹੋਈ ਸੀ।
3: ਠੀਕ,
2: ਇਲਾਜ ਕਰਵਾਇਆ, ਠੀਕ ਹੋ ਗਿਆ, ਹੁਣ ਫੇਰ ਉਹੀ ਤਕਲੀਫ ਮਹਿਸੂਸ ਹੋ ਰਹੀ ਹੈ।
3: ਅੱਛਾ,
2: ਜਿਸਮ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਨੀਂਦਰ ਨਹੀਂ ਆਉਂਦੀ, ਭੁੱਖ ਖਤਮ ਹੋ ਗਈ ਹੈ, ਦੂਜੇ ਤੀਜੇ ਦਿਨ ਬੁਖਾਰ ਵੀ ਹੋ ਜਾਂਦਾ ਹੈ।
3: ਅੱਛਾ,
2: ਤੇ ਯੂਰਨ ਵਿੱਚ ਬਹੁਤ ਹੀ ਤਕਲੀਫ ਹੈ, ਚੈਨ ਹੀ ਨਹੀਂ ਮਿਲਦਾ, ਕਮਜ਼ੋਰੀ ਵੀ ਬਹੁਤ ਹੁੰਦੀ ਜਾ ਰਹੀ ਹੈ, ਬੜੀ ਪਰੇਸ਼ਾਨੀ ਹੈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ, ਕਿ ਕੀ ਇਹਦਾ ਇਲਾਜ ਹੋਵੇਗਾ। ਜੀ ਸੁਲੇਮਾਨ ਸਾਹਿਬ, ਹੁਣ ਤੁਹਾਡੀ ਕੀ ਰਾਏ ਹੈ?
3: ਨਦੀਮ ਭਾਈ, ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ 4 ਮਹੀਨੇ ਪਹਿਲੇ ਗਨੋਰੀਆ ਦੀ ਤਕਲੀਫ ਹੋਈ ਸੀ, ਜਿਹੜੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਯਾਨੀ ਉਸ ਬਿਮਾਰੀ ਦੇ ਜਰਾਸੀਮ ਤੁਹਾਡੇ ਜਿਸਮ ਵਿੱਚ ਹੁਣ ਵੀ ਮੌਜੂਦ ਨੇ। ਮੇਰੇ ਭਾਈ, ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ, ਤੁਸੀਂ ਲਾਪਰਵਾਹੀ ਨਾ ਕਰੋ, ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ। ਮੈਂ ਤੁਹਾਡੀ ਕੈਫੀਅਤ ਨੂੰ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ, ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਤਾਲਾ। ਜੀ ਨਦੀਮ ਭਾਈ, ਤੁਹਾਨੂੰ ਆਪਣੀ ਬਿਮਾਰੀ ਦਾ ਪਤਾ ਚੱਲ ਗਿਆ, ਹੁਣ ਤੁਸੀਂ ਸੁਸਤੀ ਨਾ ਕਰੋ ਤੇ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸੁਲੇਮਾਨ ਸਾਹਿਬ, ਟੱਲੀ ਵੱਜ ਗਈ, ਯਾਨੀ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ, ਤੁਹਾਡੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡੀ ਵੀ ਬੜੀ ਬੜੀ ਬਲਕਿ ਵੱਡੀ ਵੱਡੀ ਮਿਹਰਬਾਨੀ ਕਿ ਤੁਸੀਂ ਇੰਨੇ ਅੱਛੇ ਤਰੀਕੇ ਨਾਲ ਪ੍ਰੋਗਰਾਮ ਕਰਦੇ ਹੋ।
2: ਜੀ ਬਹੁਤ ਬਹੁਤ ਸ਼ੁਕਰੀਆ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleman.dawakhana@lhr@gmail.com। ਜੀ ਭੈਣ ਭਰਾ, ਪਤਾ ਤੁਸੀਂ ਲਿਖ ਲਿਆ ਤੇ ਇਸ ਦੁਆ ਦੇ ਨਾਲ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤਿਕਰ ਰੱਬ ਰਾਖਾ।
0: There's music and then there's magic. One above FM 101.

ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।

ਕਿ ਹਰ ਗਏ ਦੇ ਵਾਰ ਸਹਿਣ ਚ ਆਕਰ ਸਾਕੂ ਰਜ ਕੇ ਲੁੱਟ ਸਾਡਾ ਕੋਈ ਕਾਇ ਨਹੀਂ ਲੱਗੀ ਵਾਲਿਆਂ ਨੂੰ ਨੀਂਦ ਨਾ ਆਵੇ ਤੇਰੀ ਕਿਵੇਂ ਅੱਖ ਲੱਗ ਗਈ।